ਤੁਸੀਂ ਅਸਥਾਈ ਵੀਜ਼ੇ 'ਤੇ ਹੋ ਅਤੇ ਕੈਨਬਰਾ ਵਿੱਚ ਕੰਮ ਕਰ ਰਹੇ ਹੋ, ਤੁਹਾਡੇ ਕੰਮ 'ਤੇ ਹੱਕ ਹਨ, ਵਾਜਬ ਤਨਖਾਹ, ਸੁਰੱਖਿਅਤ ਹਾਲਾਤ ਅਤੇ ਆਦਰ ਸਤਿਕਾਰ ਨਾਲ ਵਰਤਾਅ। ਬਹੁਤ ਸਾਰੇ ਪ੍ਰਵਾਸੀ, ਜਿਸ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਅਕਸਰ ਇਹ ਹੱਕ ਨਹੀਂ ਜਾਣਦੇ ਅਤੇ ਤਨਖਾਹ ਚੋਰੀ ਜਾਂ ਸ਼ੋਸ਼ਣ ਦਾ ਸ਼ਿਕਾਰ ਬਣ ਜਾਂਦੇ ਹਨ। ਇਹ ਤੁਹਾਡੇ ਨਾਲ ਨਾ ਹੋਣ ਦਿਓ। ਆਪਣੇ ਕੰਮ ਕਾਜ ਦੇ ਹੱਕਾਂ ਬਾਰੇ ਜਾਣੋ, ਕੰਮ ਕਾਜ ਦਾ ਮਾਹੌਲ ਕਿਹੋ ਜਿਹਾ ਹੋਵੇ ਅਤੇ ਜੇ ਕੁਝ ਗਲਤ ਹੋ ਜਾਵੇ ਤਾਂ ਮੁਫ਼ਤ ਮਦਦ ਕਿੱਥੋਂ ਮਿਲ ਸਕਦੀ ਹੈ। ਮੁਫ਼ਤ ਗੁਪਤ ਸਲਾਹ ਅਤੇ ਸਹਾਇਤਾ ਲਈ www.unionsact.org.au/migrantworkers ਤੇ ਜਾਓ ਜਾਂ migrantworkerscbr@unionsact.org.au ਤੇ ਈਮੇਲ ਕਰੋ। ਅਸੀਂ ਤੁਹਾਨੂੰ ਇੱਕ ਮਾਈਗ੍ਰੈਂਟ ਵਕੀਲ ਨਾਲ ਮੁਫ਼ਤ ਸਲਾਹ ਲਈ ਜੋੜ ਸਕਦੇ ਹਾਂ। ਆਪਣੇ ਹੱਕ ਜਾਣੋ, ਆਪਣੇ ਕੰਮ ਦੀ ਰੱਖਿਆ ਕਰੋ। ਇਹ ਸੁਨੇਹਾ ਮਾਈਗ੍ਰੈਂਟ ਵਰਕਰ ਸਰਵਿਸ ਵੱਲੋਂ ਪ੍ਰਸਾਰਿਤ ਕੀਤਾ ਗਿਆ ਹੈ।

0: ਤੁਸੀਂ ਅਸਥਾਈ ਵੀਜ਼ੇ 'ਤੇ ਹੋ ਅਤੇ ਕੈਨਬਰਾ ਵਿੱਚ ਕੰਮ ਕਰ ਰਹੇ ਹੋ, ਤੁਹਾਡੇ ਕੰਮ 'ਤੇ ਹੱਕ ਹਨ, ਵਾਜਬ ਤਨਖਾਹ, ਸੁਰੱਖਿਅਤ ਹਾਲਾਤ ਅਤੇ ਆਦਰ ਸਤਿਕਾਰ ਨਾਲ ਵਰਤਾਅ। ਬਹੁਤ ਸਾਰੇ ਪ੍ਰਵਾਸੀ, ਜਿਸ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਅਕਸਰ ਇਹ ਹੱਕ ਨਹੀਂ ਜਾਣਦੇ ਅਤੇ ਤਨਖਾਹ ਚੋਰੀ ਜਾਂ ਸ਼ੋਸ਼ਣ ਦਾ ਸ਼ਿਕਾਰ ਬਣ ਜਾਂਦੇ ਹਨ। ਇਹ ਤੁਹਾਡੇ ਨਾਲ ਨਾ ਹੋਣ ਦਿਓ। ਆਪਣੇ ਕੰਮ ਕਾਜ ਦੇ ਹੱਕਾਂ ਬਾਰੇ ਜਾਣੋ, ਕੰਮ ਕਾਜ ਦਾ ਮਾਹੌਲ ਕਿਹੋ ਜਿਹਾ ਹੋਵੇ ਅਤੇ ਜੇ ਕੁਝ ਗਲਤ ਹੋ ਜਾਵੇ ਤਾਂ ਮੁਫ਼ਤ ਮਦਦ ਕਿੱਥੋਂ ਮਿਲ ਸਕਦੀ ਹੈ। ਮੁਫ਼ਤ ਗੁਪਤ ਸਲਾਹ ਅਤੇ ਸਹਾਇਤਾ ਲਈ www.unionsact.org.au/migrantworkers ਤੇ ਜਾਓ ਜਾਂ migrantworkerscbr@unionsact.org.au ਤੇ ਈਮੇਲ ਕਰੋ। ਅਸੀਂ ਤੁਹਾਨੂੰ ਇੱਕ ਮਾਈਗ੍ਰੈਂਟ ਵਕੀਲ ਨਾਲ ਮੁਫ਼ਤ ਸਲਾਹ ਲਈ ਜੋੜ ਸਕਦੇ ਹਾਂ। ਆਪਣੇ ਹੱਕ ਜਾਣੋ, ਆਪਣੇ ਕੰਮ ਦੀ ਰੱਖਿਆ ਕਰੋ। ਇਹ ਸੁਨੇਹਾ ਮਾਈਗ੍ਰੈਂਟ ਵਰਕਰ ਸਰਵਿਸ ਵੱਲੋਂ ਪ੍ਰਸਾਰਿਤ ਕੀਤਾ ਗਿਆ ਹੈ।
1: ਤੁਹਾਡੇ ਮੇਜ਼ਬਾਨ ਅਮਰਦੀਪ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। 21 ਮਾਰਚ ਦਿਨ ਸ਼ਨੀਵਾਰ ਸਵੇਰੇ 8 ਵਜੇ ਦਾ ਸਮਾਂ ਹੋ ਚੁੱਕਾ। ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹਾਜ਼ਰ ਹਾਂ ਨਵਾਂ ਪ੍ਰੋਗਰਾਮ, ਨਵਾਂ ਪੰਜਾਬੀ ਘੰਟਾ ਲੈ ਕੇ। ਤੁਸੀਂ ਸੁਣ ਰਹੇ ਹੋ CMS ਰੇਡੀਓ, ਰੇਡੀਓ ਮਹਿਕ ਪੰਜਾਬ ਦੀ 91.1 FM, ਅਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਸੁਣ ਸਕਦੇ ਹੋ www.cmsradio.org.au ਦੇ ਉੱਪਰ। ਦੋਸਤੋ, ਤੁਹਾਨੂੰ ਯਾਦ ਕਰਵਾ ਦਈਏ, ਇਹ ਪ੍ਰੋਗਰਾਮ ਤੁਹਾਨੂੰ ਮੁਹੱਈਆ ਕਰਾਇਆ ਜਾਂਦਾ ACT ਗਵਰਨਮੈਂਟ ਦੇ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ। ਅਤੇ ਨਾਲ ਹੀ ਇਹ ਵੀ ਯਾਦ ਕਰਵਾ ਦਈਏ ਕਿ ਅਸੀਂ ਜਿਸ ਧਰਤੀ ਤੋਂ ਇਹ ਪ੍ਰਸਾਰਣ ਕਰ ਰਹੇ ਹਾਂ, ਉਸ ਧਰਤੀ ਦੇ ਮੂਲ ਨਿਵਾਸੀ ਐਬਰੀਜਨਲ ਅਤੇ ਟੋਰਸਟਰਲ ਆਈਲੈਂਡਰ ਭਾਈਚਾਰੇ ਦੇ ਲੋਕ, ਉਹਨਾਂ ਦਾ ਅਸੀਂ ਤਹਿ ਦਿਲ ਤੋਂ ਇਹਤਰਾਮ ਕਰਦੇ ਹਾਂ। ਅਤੇ ਭਾਈਚਾਰੇ ਦਾ ਕੋਈ ਵੀ ਬਾਸ਼ਿੰਦਾ ਅਗਰ ਇਹ ਪ੍ਰੋਗਰਾਮ ਨੂੰ ਸੁਣ ਰਿਹਾ ਹੋਏ ਤਾਂ ਉਹਦੇ ਪ੍ਰਤੀ ਸਾਡਾ ਖਾਸ ਸਤਿਕਾਰ। ਦੋਸਤੋ, ਪਿਛਲੇ ਹਫ਼ਤੇ ਤੁਸੀਂ ਇੱਕ ਸੀਰੀਜ਼ ਸੁਣੀ ਸੀ, ਜਿਹੜੀ ਕਿ ਸੀਰੀਜ਼ ਅਸੀਂ ਦੁਬਾਰਾ ਰਿਪੀਟ ਕਰ ਰਹੇ ਹਾਂ, ਉਹ ਸੀ ਅਜੋਕਾ ਭਾਰਤ। ਅਤੇ ਉਹ ਸੀਰੀਜ਼ ਦਾ ਅੱਜ ਦੂਸਰਾ ਭਾਗ ਵੀ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਾਂਗੇ। ਪਰ ਤੁਹਾਨੂੰ ਯਾਦ ਕਰਵਾ ਦਈਏ ਕਿ ਦੁਨੀਆ ਦੇ ਵਿੱਚ ਕੁਛ ਐਸੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਨਾਲ ਖਾਸੋ ਆਮ ਹਰ ਕਿਸੇ ਨੂੰ ਉਹਦਾ ਇਫੈਕਟ ਹੋ ਰਿਹਾ।
2: ਸੋ ਦੋਸਤੋ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਲਈ ਖਾਸ ਤੌਰ 'ਤੇ ਲੈ ਕੇ ਆਏ ਹਾਂ। ਹਰ ਮਈ ਮਹੀਨੇ ਦਾ ਪਹਿਲਾ ਪ੍ਰੋਗਰਾਮ ਹੈ। ਕੈਨਬਰਾ ਦੇ ਵਿੱਚ ਜਿਹੜੀ ਹਲਕੀ ਹਲੀ ਮੌਸਮ ਦੀ ਤਬਦੀਲੀ ਵੀ ਹੋਣੀ ਸ਼ੁਰੂ ਹੋ ਗਈ ਹੈ, ਅਤੇ ਮਈ ਮਹੀਨੇ ਦੀ ਖਾਸੀਅਤ ਇੱਕ ਹੋਰ ਹੈ ਜੀ ਸਾਡੇ, ਖਾਸ ਕਰਕੇ ਮਈ 2026 ਦੀ, ਕਿ ਇਸ ਮਹੀਨੇ ਤੁਹਾਨੂੰ ਪੰਜਾਬ ਦੇ ਬਹੁਤ ਹੀ ਉੱਘੇ ਗਾਇਕ ਸਤਿੰਦਰ ਸਰਤਾਜ, ਜਿਹਨੂੰ ਅਸੀਂ ਗੁਰਮੁਖੀ ਦਾ ਬੇਟਾ ਵੀ ਕਹਿੰਦੇ ਹਾਂ, ਉਹਨਾਂ ਦਾ ਜਿਹੜਾ ਗੀਤ ਸੀਗਾ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋੜਦੇ ਨੇ ਅੱਖਰ, ਮਾਂ ਖੇਡਣੇ ਨੂੰ ਦਿੱਤੇ ਬੜੀ ਬੜੀ ਲੋੜਦੇ ਨੇ ਅੱਖਰ, ਬਹੁਤ ਖੂਬਸੂਰਤ ਗੀਤ। ਅਤੇ ਉਹਨਾਂ ਦੇ ਬਹੁਤ ਘੱਟ ਐਸੇ ਗਾਇਕ ਨੇ ਪੰਜਾਬ ਦੇ ਵਿੱਚ, ਜਾਂ ਕਹਿ ਲਈਏ ਕਿ ਪੂਰੇ ਹਿੰਦੁਸਤਾਨ ਦੇ ਵਿੱਚ, ਜਿਹੜੇ ਖੁਦ ਸ਼ਾਇਰੀ ਵੀ ਕਰਦੇ ਨੇ, ਖੁਦ ਸ਼ਾਇਰ ਵੀ ਨੇ ਅਤੇ ਗਾਇਕ ਵੀ ਨੇ। ਸਤਿੰਦਰ ਸਰਤਾਜ ਆ ਰਹੇ ਨੇ ਕੈਨਬਰਾ ਦੇ ਵਿੱਚ, ਉਹਨਾਂ ਦਾ ਸ਼ੋਅ ਜਿਹੜਾ ਹੋਣ ਜਾ ਰਿਹਾ ਹੈ 11 ਮਈ ਦਿਨ ਸੋਮਵਾਰ ਹੈ ਜੀ, ਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਰੋਇਲ ਥੀਏਟਰ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ। ਅਤੇ ਉੱਥੇ ਜਿਹੜੀ ਹੈ, ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਉੱਥੇ ਤੁਸੀਂ ਪਹੁੰਚੋਗੇ। ਇਸੀ ਸਿਲਸਿਲੇ ਦੇ ਵਿੱਚ ਉਸ ਜਿਹੜੇ ਸੀ ਪੂਰੇ ਪ੍ਰੋਗਰਾਮ ਦੇ ਜਿਹੜੇ ਪ੍ਰਮੋਟਰ ਨੇ, ਅਜੇ ਕੁਮਾਰ ਜਿਹੜੇ ਟਾਊਨਸ ਰੈਜ਼ੀਡੈਂਸ਼ੀਅਲ ਦੇ ਡਾਇਰੈਕਟਰ ਵੀ ਨੇ ਅਤੇ ਹੋਰ ਵੀ ਉਹਨਾਂ ਦੇ ਬਿਜ਼ਨਸ ਦਾਇਰੇ ਨੇ, ਉਹਨਾਂ ਨਾਲ ਅਸੀਂ ਕੱਲ੍ਹ ਗੱਲਬਾਤ ਕੀਤੀ ਸੀ। ਅਤੇ ਆਓ ਉਹਨਾਂ ਨਾਲ ਕੀਤੀ ਗੱਲਬਾਤ ਦੀ ਰਿਕਾਰਡਿੰਗ ਤੁਹਾਡੇ ਪੇਸ਼ੇ ਖਿਦਮਤ ਤੁਹਾਡੇ ਨਜ਼ਰ ਕਰਦੇ ਹਾਂ, ਅਤੇ ਫਿਰ ਸਿਲਸਿਲੇਵਾਰ ਇਸ ਪ੍ਰੋਗਰਾਮ ਨੂੰ ਅਗਲੇ ਹਿੱਸੇ ਦੇ ਵਿੱਚ ਲੈ ਕੇ ਜਾਵਾਂਗੇ। ਅਤੇ ਆਓ ਇਹ ਗੱਲਬਾਤ ਅਸੀਂ ਕੱਲ੍ਹ ਉਹਨਾਂ ਦੇ ਹੀ ਆਫਿਸ ਦੇ ਵਿੱਚ ਜਾ ਕੇ ਰਿਕਾਰਡ ਕੀਤੀ ਸੀ, ਅਤੇ ਆਓ ਸੁਣਦੇ ਹਾਂ ਗੱਲਬਾਤ। ਅਤੇ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਆਪਣੇ ਸਿਲਸਿਲੇਵਾਰ ਤਰੀਕੇ ਨਾਲ ਅੱਗੇ ਪੇਸ਼ ਕਰਾਂਗੇ।
3: ਅੱਜ ਅਸੀਂ ਇੱਥੇ ਬੈਠੇ ਹਾਂ ਟਾਊਨਸ ਰੈਜ਼ੀਡੈਂਸ਼ੀਅਲ ਅਤੇ ਡਾਇਨਾਮਿਕ ਟ੍ਰੇਨਿੰਗ ਸਰਵਿਸਿਜ਼ ਦੇ ਆਫਿਸ ਬੈਲਕਨਨ ਦੇ ਵਿੱਚ। ਅੱਜ ਇੱਥੇ ਆਉਣ ਦਾ ਇੱਕ ਖਾਸ ਮਕਸਦ ਹੈ। ਤੁਸੀਂ ਸਾਰਿਆਂ ਨੇ ਕੈਨਬਰਾ ਵਾਸੀਆਂ ਨੇ ਨਾਮ ਸੁਣਿਆ ਅਜੇ ਕੁਮਾਰ, ਜਿਹੜੇ ਕਿ ਕੈਨਬਰਾ ਦੀ ਜਾਨੀ ਮਾਨੀ ਪਰਮੰਨੀ ਹਸਤੀ ਨੇ, ਜਿਨ੍ਹਾਂ ਨੇ ਜਿਹੜੀ ਹੈ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਪਹਿਲਾਂ ਕਾਫੀ ਨਾਮ ਬਣਾਇਆ ਅਤੇ ਉਸ ਤੋਂ ਬਾਅਦ ਹੁਣ ਐਜੂਕੇਸ਼ਨ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਅੱਜ। ਪਰ ਸਾਡਾ ਉਹਨਾਂ ਨੂੰ ਮਿਲਣ ਦਾ ਮਕਸਦ ਨਾ ਰੀਅਲ ਇਸਟੇਟ ਹੈ ਅਤੇ ਨਾ ਐਜੂਕੇਸ਼ਨ ਹੈ। ਅੱਜ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ। ਇੱਕ ਉਹਨਾਂ ਦੇ ਨਵਾਂ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ, ਨਵਾਂ ਤਾਂ ਬੇਸ਼ੱਕ ਨਹੀਂ ਹੈ, ਉਹਦੇ ਬਾਰੇ 'ਚ ਉਹਨਾਂ ਤੋਂ ਹੀ ਸੁਣਾਂਗੇ, ਪਰ ਜਿਹੜਾ ਉਹਨਾਂ ਦਾ ਉਪਰਾਲਾ ਹੈ ਸਤਿੰਦਰ ਸਰਤਾਜ, ਉਹਨਾਂ ਨੂੰ ਉਹਨਾਂ ਦਾ ਇੱਥੇ ਸ਼ੋਅ ਕਰਵਾਉਣ ਜਾ ਰਹੇ ਨੇ ਕਨਵੈਨਸ਼ਨ ਸੈਂਟਰ ਦੇ ਵਿੱਚ 11 ਮਈ ਨੂੰ, ਉਹਦੇ ਬਾਰੇ 'ਚ ਅਜੇ ਜੀ ਤੋਂ ਗੱਲਬਾਤ ਕਰਾਂਗੇ। ਅਤੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਜੇ ਜੀ ਦਾ। ਅਜੇ ਜੀ, ਤੁਹਾਡਾ ਸਾਡੇ ਰੇਡੀਓ ਮਹਿਕ ਪੰਜਾਬ ਦੀ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
4: ਅਮਨਦੀਪ ਜੀ, ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਟਾਈਮ ਕੱਢ ਕੇ ਅੱਜ ਪਹੁੰਚੇ ਇੱਥੇ। ਥੈਂਕ ਯੂ ਵੈਰੀ ਵੈਰੀ ਮੱਚ, ਤੁਹਾਡੀ ਸਪੋਰਟ ਬਹੁਤ ਜ਼ਿਆਦਾ ਸਪੋਰਟ ਰਹੀ ਤੁਹਾਡੀ ਪਿਛਲੇ 4-5-6 ਹਫ਼ਤਿਆਂ 'ਚ। ਦੈਟ ਵਾਜ਼ ਐਬਸੋਲਿਊਟਲੀ ਫੈਂਟੈਸਟਿਕ ਐਂਡ ਮੇਰੇ ਕੋਲ ਸ਼ਬਦ ਹੈ ਨਹੀਂ ਤੁਹਾਡੇ ਥੈਂਕਸ ਕਹਿਣ ਵਾਸਤੇ। ਸਰਤਾਜ, ਸਤਿੰਦਰ ਸਰਤਾਜ, 11 ਮਈ ਰੋਇਲ ਥੀਏਟਰ ਕੈਨਬਰਾ ਕਨਵੈਨਸ਼ਨ ਸੈਂਟਰ 'ਚ ਹੋ ਰਿਹਾ ਵੇ, ਔਰ ਤੁਹਾਡੀ ਸਪੋਰਟ ਨਾਲ, ਬਾਕੀ ਸਭ ਦੀ ਸਪੋਰਟ ਨਾਲ ਬਹੁਤ ਹੀ ਅੱਛਾ ਰਿਸਪੋਂਸ ਹੈ। ਔਰ ਇਹ ਅਸੀਂ ਡਾਇਨਾਮਿਕ ਟ੍ਰੇਨਿੰਗ ਸਰਵਿਸਿਜ਼, ਟਾਊਨ ਰੈਜੀਡੈਂਸ਼ੀਅਲ ਔਰ ਕੈਨਬਰਾ ਦੀ ਸਭ ਤੋਂ ਪੁਰਾਣੀ ਔਰ ਸਭ ਤੋਂ ਕਮਿਊਨਿਟੀ ਨਾਲ, ਸਭ ਤੋਂ ਜ਼ਿਆਦਾ ਕਮਿਊਨਿਟੀ ਨਾਲ ਜੁੜੀ ਹੋਈ ਸੰਸਥਾ CPSCA ਨਾਲ ਮਿਲ ਕੇ ਅਸੀਂ ਤਿੰਨੋਂ ਜਣੇ ਮਿਲ ਕੇ ਕਰ ਰਹੇ ਹਾਂ, ਔਰ ਸੋ ਫਾਰ ਸੋ ਗੁੱਡ, ਔਰ ਵੰਸ ਅਗੇਨ ਥੈਂਕ ਯੂ ਵੈਰੀ ਮੱਚ।
3: ਸੋ ਅਜੇ ਜੀ, ਤੁਸੀਂ ਮੇਰਾ ਤਾਂ ਧੰਨਵਾਦ ਕੀਤਾ, ਮੈਨੂੰ ਨਹੀਂ ਲੱਗਦਾ ਕਿ ਇਹਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਜਿਹੜਾ ਬੰਦਾ, ਜਿਹੜਾ ਜਿਹੜਾ ਅਦਾਰਾ ਕੈਨਬਰਾ ਦੇ ਵਿੱਚ ਪੰਜਾਬੀ ਨੂੰ ਪਿਆਰ ਕਰਦਾ, ਗੁਰਮੁਖੀ ਨੂੰ ਪਿਆਰ ਕਰਦਾ, ਉਹ ਸਤਿੰਦਰ ਸਰਤਾਜ ਨੂੰ ਜ਼ਰੂਰ ਮੁਹੱਬਤ ਕਰਦਾ। ਉਹਦੇ ਕਈ ਸਾਰੇ ਕਾਰਨ ਨੇ, ਭਾਵੇਂ ਉਹਨਾਂ ਦੀ ਐਜੂਕੇਸ਼ਨ ਹੋਏ ਲਿਟਰੇਚਰ ਦੇ ਬਾਰੇ, ਮਿਊਜ਼ਿਕ ਦੇ ਬਾਰੇ, ਜਾਂ ਉਹਨਾਂ ਦਾ ਪਿਆਰ ਹੋਏ ਪੰਜਾਬੀਅਤ ਦੇ ਬਾਰੇ। ਅਤੇ ਇਸ ਇਵੈਂਟ ਨੂੰ, ਇਸ ਪ੍ਰੋਗਰਾਮ ਨੂੰ ਪ੍ਰਮੋਟ ਕਰਨਾ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦਾ ਫਰਜ਼ ਵੀ ਹੈ। ਅਤੇ ਤੁਸੀਂ ਗੱਲਬਾਤ ਕੀਤੀ ਕੈਨਬਰਾ ਪੰਜਾਬੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ CPSCA, ਜਿਹਦੇ ਮੈਨੂੰ ਫਾਊਂਡਰ ਮੈਂਬਰ ਹਰਜਿੰਦਰ ਢੀਂਡਸਾ, ਉਹਨਾਂ ਦਾ ਜਿਹੜਾ ਪੰਜਾਬੀ ਨਾਲ ਪਿਆਰ ਹੈ ਉਹ ਵੀ ਕਿਸੇ ਤੋਂ ਭੁੱਲਿਆ ਨਹੀਂ ਹੋਇਆ। ਸੋ ਗੱਲ ਕਰਦੇ ਹਾਂ ਕਿ ਤੁਸੀਂ ਇੱਕ ਸਫਲ ਬਿਜ਼ਨਸਮੈਨ ਹੋ, ਕਾਫੀ ਚਿਰ ਤੋਂ, ਕਾਫੀ ਸਮੇਂ ਤੋਂ ਕੈਨਬਰਾ ਦੇ ਵਿੱਚ ਵਿਚਰ ਰਹੇ ਹੋ, ਅਤੇ ਜਿਹੜੀ ਇਸ ਤਰ੍ਹਾਂ ਦੇ ਸ਼ੋਅ ਕਰਵਾਉਣ ਦਾ ਇਹ ਦਿਮਾਗ ਦੇ ਵਿੱਚ ਉਪਰਾਲਾ ਕਿੱਥੋਂ ਆਇਆ?
4: ਅਮਰਦੀਪ ਜੀ, ਸ਼ੋਅਸ ਤਾਂ ਮੈਂ ਕੌਂਸਰਟ ਇੰਡਸਟਰੀ 'ਚ ਕਾਫੀ ਦੇਰ ਤੋਂ ਇਨਵੋਲਵ ਹਾਂ, ਮਤਲਬ ਈਸ਼ਵਰ ਦੀ ਕਿਰਪਾ ਨਾਲ 2004 ਵਿੱਚ ਸਭ ਤੋਂ ਪਹਿਲਾਂ ਗੁਰਦਾਸ ਮਾਨ ਸਾਹਿਬ ਨੂੰ ਆਸਟ੍ਰੇਲੀਆ ਲੈ ਕੇ ਆਉਣ ਵਾਲਾ ਮੈਂ ਸੀਗਾ। ਅਸੀਂ 2004 'ਚ, ਮਤਲਬ ਮੈਂ 2004 'ਚ ਮਾਨ ਸਾਹਿਬ ਦੇ ਸ਼ੋਅਸ ਨਾਲ ਕੌਂਸਰਟ ਇੰਡਸਟਰੀ ਵਿੱਚ ਪੈਰ ਰੱਖਿਆ ਸੀਗਾ, ਔਰ ਉਦੋਂ ਆਸਟ੍ਰੇਲੀਆ ਵਾਈਡ ਕੌਂਸਰਟ ਕੀਤੇ ਸੀਗੇ, ਇਹਨਾਂ ਮਹੀਨਿਆਂ 'ਚ ਸੀਗੇ, ਉਹ ਵੀ ਅਪ੍ਰੈਲ 2004 ਵਿੱਚ ਹੀ ਸੀਗੇ ਉਹ।
3: ਓਕੇ,
4: ਉੱਥੋਂ ਮੇਰੀ ਸ਼ੁਰੂਆਤ ਹੋਈ ਸੀ ਕੌਂਸਰਟ ਇੰਡਸਟਰੀ 'ਚ, ਔਰ ਮੈਂ ਰੈਗੂਲਰਲੀ ਇਨ ਟੱਚ ਰਿਹਾ ਇਸ ਇੰਡਸਟਰੀ ਦੇ, ਮੈਂ ਮਤਲਬ ਹਮੇਸ਼ਾ ਟਾਈਮ ਟੂ ਟਾਈਮ ਕੁਛ ਕਰਦਾ ਰਿਹਾ ਵਾਂ। ਉਸ ਤੋਂ ਬਾਅਦ ਮਾਨ ਸਾਹਿਬ ਤੋਂ ਬਾਅਦ ਹਰਭਜਨ ਮਾਨ ਜੀ ਨਾਲ ਜੁੜੇ, ਬੱਬੂ ਮਾਨ ਜੀ ਦੇ ਕੀਤੇ ਕੌਂਸਰਟ, ਮਿਕਾ ਸਿੰਘ ਜੀ ਦੇ ਕੀਤੇ, ਈਵਨ ਕਿ ਦਲੇਰ ਮਹਿੰਦੀ ਦਾ ਕੌਂਸਰਟ ਕੀਤਾ ਸੀ।
3: ਓਕੇ, ਚਲੋ ਖੈਰ, ਤੁਹਾਨੂੰ ਜਿਹੜੇ ਲੋਕ ਕੈਨਬਰਾ ਦੇ ਲੋਕ ਜ਼ਿਆਦਾਤਰ ਟਾਊਨਸ ਰੈਜ਼ੀਡੈਂਸ਼ੀਅਲ ਦੇ ਨਾਲ ਜਾਣਦੇ ਨੇ, ਅਤੇ ਹੁਣ ਤੁਹਾਡੀ ਪਛਾਣ ਜਿਹੜੀ ਹੈ ਡਾਇਨਾਮਿਕ ਇੰਸਟੀਟਿਊਟ ਦੇ ਨਾਲ ਬਣੀ ਹੈ, ਡਾਇਨਾਮਿਕ ਸਰਵਿਸਿਸ ਦੇ ਨਾਲ, ਜਿਹੜਾ ਟ੍ਰੇਨਿੰਗ ਇੰਸਟੀਟਿਊਟ ਹੈ ਤੁਹਾਡਾ ਬੈਲਕਨਨ ਦੇ ਵਿੱਚ, ਉਹ ਵੀ ਉਹਦੇ ਵਿੱਚ ਕਾਫੀ ਸਾਰੇ ਲੋਕ ਉਹਦੀ ਗੱਲ ਕਰਦੇ ਨੇ, ਪੰਜਾਬੀ ਨੇ, ਇੱਥੇ ਕਈ ਤਰ੍ਹਾਂ ਦੇ ਕੋਰਸਿਸ ਵੀ ਨੇ, ਅਤੇ ਉਹਦੇ ਬਾਰੇ 'ਚ ਵੀ ਗੱਲ ਕਰਾਂਗੇ। ਪਰ ਜਿਹੜਾ ਸਾਡਾ ਅੱਜ ਦਾ ਮੁੱਦਾ ਕੌਂਸਰਟਸ ਦਾ, ਅਤੇ ਕੌਂਸਰਟਸ ਤੁਸੀਂ, ਮੈਨੂੰ ਲੱਗਦਾ ਕਿ ਕੈਨਬਰਾ ਦੇ ਵਿੱਚ ਕਦੋਂ ਮੂਵ ਹੋਏ, ਅਤੇ ਕੈਨਬਰਾ ਆਉਣ ਤੋਂ ਬਾਅਦ ਇਹ ਤੁਹਾਨੂੰ ਜਿਹੜੀ ਹੈ ਕੌਂਸਰਟ ਇੰਡਸਟਰੀ ਦੇ ਵਿੱਚ ਕਿੰਨਾ ਕੁ ਤੁਹਾਡਾ ਤਾਲੁਕ ਰਿਹਾ?
4: ਮੈਂ ਕੈਨਬਰਾ 2016 ਵਿੱਚ ਮੂਵ ਹੋਇਆ ਸੀਗਾ, ਅਤੇ 2018 ਵਿੱਚ ਫਿਰ ਮੈਂ ਮਾਨ ਸਾਹਿਬ ਦਾ ਕੌਂਸਰਟ ਹੀ ਕੀਤਾ ਸੀਗਾ ਕੈਨਬਰਾ 'ਚ। ਐਜ਼ ਆ ਸੈਡ ਕਿ ਮਾਨ ਸਾਹਿਬ ਨਾਲ ਤਾਂ ਮੈਂ 2004 ਤੋਂ ਜੁੜਿਆ ਹੋਇਆ ਸੀਗਾ, ਤਾਂ 2018 ਵਿੱਚ ਮੈਂ ਆਖਰੀ ਕੌਂਸਰਟ ਕੀਤਾ ਸੀ ਮਾਨ ਸਾਹਿਬ ਨਾਲ। ਉਸ ਤੋਂ ਬਾਅਦ ਫਿਰ ਮੇਰਾ ਕੁਨੈਕਸ਼ਨ ਟੁੱਟ ਗਿਆ ਥੋੜ੍ਹਾ ਜਿਹਾ। ਉਸ ਤੋਂ ਬਾਅਦ ਮੈਂ 2018 ਤੋਂ ਬਾਅਦ ਮੈਂ ਪਹਿਲੀ ਵਾਰੀ ਕੁਛ
3: 8 ਸਾਲ ਦਾ ਵਕਫਾ,
4: ਰਫਲੀ, ਹਾਂਜੀ
3: 8 ਸਾਲ ਦਾ ਵਕਫਾ ਜੀ, ਬਹੁਤ ਵੱਡਾ ਵਕਫਾ ਹੁੰਦਾ। ਤਾਂ ਹੀ ਮਤਲਬ ਕਿ ਸਾਨੂੰ ਜੇ ਰੀਸੈਂਟ ਹਿਸਟਰੀ ਦੇ ਗੱਲ ਜਾਈਏ ਤਾਂ ਤੁਹਾਡਾ ਨਾਮ ਕਿਤੇ ਐਂ ਨਹੀਂ ਲੱਗਦਾ ਕਿ ਕੌਂਸਰਟਸ ਦੇ ਨਾਲ ਜੁੜਿਆ ਹੋਇਆ। ਪਰ ਦੂਸਰੀ ਜੇ ਗੱਲ ਇਹ ਵੀ ਕਰੀਏ ਕਿ ਜਿਹੜੇ ਕੌਂਸਰਟਸ ਹੁੰਦੇ ਨੇ, ਖਾਸ ਕਰ ਜਿਹੜੇ ਪੰਜਾਬੀ ਕਲਾਕਾਰਾਂ ਦੇ, ਕਿਉਂਕਿ ਸਾਡੀ ਆਬਾਦੀ ਇੰਨੀ ਜ਼ਿਆਦਾ ਨਾ ਹੋਣ ਦੇ ਕਾਰਨ ਜਿਹੜੇ ਪੰਜਾਬੀ ਕਲਾਕਾਰਾਂ ਨੇ ਤੇ ਮੈਨੂੰ ਸੁਣਨ ਚ ਆਇਆ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਮੈਨੂੰ ਠੀਕ ਕਰੋਗੇ, ਫਾਈਨੈਂਸ਼ਲੀ ਇੰਨੇ ਫਾਇਦੇਮੰਦ ਸ਼ਾਇਦ ਨਹੀਂ ਹੁੰਦੇ, ਤੇ ਫਿਰ ਵੀ ਕੀ ਕਾਰਨ ਹੈ ਕਿ ਤੁਸੀਂ ਇੱਕ ਇਨੀਸ਼ੀਏਟਿਵ ਲੈ ਕੇ ਉਹਨਾਂ ਨੂੰ ਸਰ ਅੰਜਾਮ ਦਿੰਦੇ ਹੋ?
4: ਤੁਹਾਡੀ ਗੱਲ ਸਹੀ ਹੈ ਜੀ, ਫਾਈਨੈਂਸ਼ਲੀ ਤਾਂ ਵਾਇਬਿਲਿਟੀ ਨਹੀਂ ਬਣ ਪਾ ਰਹੀ ਇੱਥੇ ਕੈਨਬਰਾ ਚਲੇ ਪੰਜਾਬੀ ਕੌਂਸਰਟ ਦੀ, ਬਲਕਿ ਮੈਂ ਸਮਝਦਾ ਕਿਸੇ ਵੀ ਕੌਂਸਰਟ ਦੀ, ਇੰਡੀਅਨ ਕੌਂਸਰਟ ਦੀ ਹਲੇ ਵਾਇਬਿਲਿਟੀ ਬਣ ਨਹੀਂ ਪਾ ਰਹੀ ਕੈਨਬਰਾ 'ਚ, ਪਰ ਆਪਣਾ ਕੋਸ਼ਿਸ਼ ਕਰਨਾ ਫਰਜ਼ ਹੈ ਜੀ, ਅਤੇ ਇਹਦੇ ਨਾਲ ਥੋੜ੍ਹਾ ਬੰਦਾ ਕਮਿਊਨਿਟੀ ਨਾਲ ਜੁੜਿਆ ਰਹਿੰਦਾ ਹੈ, ਕੁਛ ਜਦੋਂ ਤੁਹਾਨੂੰ ਕਮਿਊਨਿਟੀ ਤੋਂ ਬਹੁਤ ਕੁਛ ਮਿਲਿਆ ਹੋਵੇ ਥੋੜ੍ਹਾ ਕੁਛ ਵਾਪਸ ਦੇਣ ਦਾ ਵੀ ਫਰਜ਼ ਬਣਦਾ ਹੈਗਾ ਵੈ, ਤਾਂ ਸਮਝ ਲਓ ਇੱਦਾਂ ਦੇ ਕੌਂਸਰਟ ਔਰਗਨਾਈਜ਼ ਕਰਕੇ ਇੱਕ ਤਰ੍ਹਾਂ ਅਸੀਂ ਸ਼ਾਇਦ ਸਾਡੇ ਲਈ ਇਹੀ ਹੈਗਾ ਵੀ ਅਸੀਂ ਕੁਛ ਵਾਪਸ ਦੇ ਰਹੇ ਹਾਂ ਕਮਿਊਨਿਟੀ
3: ਨੂੰ। ਇਹ ਬਹੁਤ ਵਧੀਆ ਸੋਚ ਹੈ ਜੀ, ਕਿਉਂਕਿ ਜਦੋਂ ਖਾਸ ਕਰ ਜਿਹੜਾ ਕੋਈ ਇੱਕ ਸਫਲ ਬਿਜ਼ਨਸਮੈਨ ਹੁੰਦਾ, ਕਈ ਵਾਰੀ ਇੱਦਾਂ ਹੁੰਦਾ ਹੈ, ਅਫਸੋਸ ਦੀ ਗੱਲ ਹੈ ਕਿ ਉਹ ਇੱਕ ਫਾਈਨੈਂਸ਼ੀਅਲ ਗੇਮ ਦੇ ਉੱਤੇ ਬੈਠ ਕੇ ਨਹੀਂ ਸੋਚ ਸਕਦਾ, ਤੁਸੀਂ ਇੱਦਾਂ ਸੋਚਦੇ ਹੋ ਕਿ ਕਮਿਊਨਿਟੀ ਨੂੰ ਯੂ ਹੈਵ ਟੂ ਯੂ ਵਾਂਟ ਟੂ ਗਿਵ ਇਟ ਬੈਕ ਟੂ ਦਾ ਕਮਿਊਨਿਟੀ, ਬਹੁਤ ਮੈਨੂੰ ਬੜੀ ਮੈਚਿਓਰ ਅਤੇ ਬੜੀ ਉੱਚੀ ਸੋਚ ਹੈ ਜੀ, ਥੈਂਕ ਯੂ ਵੈਰੀ ਮੱਚ ਫੋਰ ਕੀਪਿੰਗ ਦੈਟ ਵੈਲਿਊਜ ਇਨਟੈਕਟ। ਅਤੇ
4: ਨਹੀਂ ਡੈਫੀਨੇਟਲੀ ਮੈਂ ਕੈਨਬਰਾ ਦੀ ਕਮਿਊਨਿਟੀ ਦਾ ਤਾਂ ਮੈਂ ਦੇਣ ਦੇ ਨਹੀਂ ਸਕਦਾ, ਮੈਂ ਜਦੋਂ 2016 'ਚ ਇੱਥੇ ਮੂਵ ਹੋਇਆ ਮੈਂ ਸਿਰਫ ਇੱਕ ਬੰਦੇ ਨੂੰ ਜਾਣਦਾ ਸੀਗਾ, ਸਿਰਫ ਇੱਕ ਦੋਸਤ ਸੀਗਾ ਮੇਰਾ, ਮੈਨੂੰ ਤਾਂ ਇੱਥੇ ਦਾ ਕੁਛ ਪਤਾ ਹੀ ਨਹੀਂ ਸੀ ਕੈਨਬਰਾ ਬਾਰੇ ਕੁਛ, ਤਾਂ ਮੈਂ ਜਦੋਂ ਇੱਥੇ ਆਇਆ ਔਰ ਉਸ ਤੋਂ ਬਾਅਦ ਜੋ ਸਪੋਰਟ ਮਿਲੀ ਉਹ ਮੇਰੇ ਲਈ ਤਾਂ ਇਨਵੈਲਿਊਏਬਲ ਹੈ, ਮੈਨੂੰ ਇੰਨਾ ਪਿਆਰ ਇੰਨੀ ਸਪੋਰਟ ਮਿਲੀ ਮੇਰੇ ਰੀਅਲ ਸਟੇਟ ਕਰੀਅਰ 'ਚ, ਰੀਅਲ ਸਟੇਟ ਕਰੀਅਰ 'ਚ ਮੈਨੂੰ ਜਿਸ ਉੱਚਾਈ 'ਤੇ ਮੈਂ ਪਹੁੰਚਿਆ ਵਾਂ ਉਹ ਸਾਰੇ ਕੈਨਬਰਾ ਦੀ ਕਮਿਊਨਿਟੀ ਦੇ ਪਿਆਰ ਦੇ ਹੀ ਨਤੀਜਾ ਹੈ ਜੀ,
3: ਜਿਹੜੇ ਮੈਨੂੰ ਲੱਗਦਾ ਕਿ ਬਿਜ਼ਨਸ ਦੇ ਵਿੱਚ ਜਾਂ ਹੋਰ ਅਦਾਰਿਆਂ ਦੇ ਵਿੱਚ ਸਫਲ ਹੁੰਦੇ ਨੇ, ਅਗਰ ਉਹ ਜ਼ਮੀਨ ਨਾਲ ਜੁੜੇ ਰਹਿਣ, ਆਪਣਾ ਪਿਛੋਕੜ ਨਾ ਭੁੱਲਣ, ਤਾਂ ਮੈਨੂੰ ਲੱਗਦਾ ਕਿ ਸਫਲਤਾ ਉਹਨਾਂ ਨੂੰ ਹੋਰ ਜ਼ਿਆਦਾ ਜਿਹੜੀ ਹੈ ਉਹ ਉਹਨਾਂ ਦਾ ਇਸਤਕਬਾਲ ਕਰਦੀ ਹੈ। ਅਤੇ ਗੱਲ ਮੁੜ ਕੇ ਵਾਪਸ ਆਉਂਦੇ ਹਾਂ ਜੀ ਸਤਿੰਦਰ ਸਰਤਾਜ 'ਤੇ, ਕੈਨਬਰਾ ਦੇ ਵਿੱਚ ਸਾਡੀ ਜਿਹੜੀ ਕਰੀਬ ਕਰੀਬ ਪੰਜਾਬੀਆਂ ਦੀ ਆਬਾਦੀ ਹੈ ਉਹ 5,000 ਤੋਂ ਥੋੜ੍ਹੀ ਕੁ ਵੱਧ ਹੈ ਪਿਛਲੇ ਆਪਾਂ ਸੈਂਸੀਅਸ ਦੇ ਹਿਸਾਬ ਨਾਲ ਦੇਖੀਏ, ਅਤੇ ਉਸ ਗਿਣਤੀ ਦੇ ਹਿਸਾਬ ਨਾਲ ਤੁਸੀਂ ਸਤਿੰਦਰ ਸਰਤਾਜ ਦੇ ਸ਼ੋਅ ਵਾਸਤੇ ਬਹੁਤ ਹੀ ਮੈਂ ਕਹਾਂਗਾ ਇੱਕ ਨਾਯਾਬ ਔਰ ਬਹੁਤ ਹੀ ਪ੍ਰੀਮੀਅਮ ਵੈਨਿਊ ਚੂਜ਼ ਕੀਤਾ, ਨੈਸ਼ਨਲ ਕਨਵੈਨਸ਼ਨ ਸੈਂਟਰ, ਜਿਹਦੀ ਕਪੈਸਿਟੀ ਵੀ 2,000 ਤੋਂ ਵੱਧ ਹੈ, ਅਤੇ ਤੁਹਾਨੂੰ ਨਹੀਂ ਲੱਗਦਾ ਇਹ ਥੋੜ੍ਹਾ ਜਿਹਾ ਓਵਰ ਐਂਬੀਸ਼ੀਅਸ ਹੈਗਾ ਟਾਰਗੇਟ ਕਿ ਉਸ ਹਿਸਾਬ ਦੇ ਨਾਲ ਐਵਰੀ ਸੈਕਿੰਡ ਪੰਜਾਬੀ ਜਿਹੜਾ ਹੈਗਾ ਕੈਨਬਰਾ ਦਾ ਜੇ ਉਹ ਤੁਹਾਡਾ ਸ਼ੋਅ ਦੇਖਣ ਜਾਂਦਾ ਤਾਂ ਤੁਹਾਡਾ ਹਾਊਸਫੁੱਲ ਹੁੰਦਾ, ਡੋਂਟ ਯੂ ਥਿੰਕ ਇਹ ਥੋੜ੍ਹਾ ਓਵਰ ਐਂਬੀਸ਼ੀਅਸ ਹੈ?
4: ਅਮਰਦੀਪ ਜੀ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ, ਡੈਫੀਨੇਟਲੀ ਇਟ ਇਟ ਡਸ ਸਾਊਂਡਸ ਵਿਦ ਓਵਰ ਐਂਬੀਸ਼ੀਅਸ, ਕਿਉਂਕਿ ਜਿਹੜੀ ਟੋਟਲ ਕਪੈਸਿਟੀ ਹੈਗੀ ਹੈ ਰੋਇਲ ਥੀਏਟਰ ਕੈਨਬਰਾ ਕਨਵੈਨਸ਼ਨ ਸੈਂਟਰ ਦੀ ਉਹ ਹੈਗੀ ਹੈ 2340 ਔਰ ਅਸੀਂ ਫੁੱਲ ਕਪੈਸਿਟੀ ਖੋਲ੍ਹੀ ਹੈ ਇਹਦੀ, ਔਰ ਜਿਹੜਾ ਅੱਜ ਦਾ ਨੰਬਰ ਹੈਗਾ ਵੈ ਉਹ ਹੈਗਾ ਰਫਲੀ ਅਰਾਊਂਡ 1300 ਪਲੱਸ ਦੇ ਆਸ ਪਾਸ 1300 ਪਲੱਸ। ਇਹਦੇ ਪਿੱਛੇ ਸਾਡੀ ਸੋਚ ਇਹ ਸੀਗੀ ਵੀ ਜਿਸ ਕਲਾਕਾਰ ਨਾਲ ਮੈਂ ਪਹਿਲੀ ਵਾਰ ਕੰਮ ਕਰ ਰਿਹਾ ਸਰਤਾਜ ਜੀ ਨਾਲ ਆਪਣਾ, ਔਰ ਅੱਜ ਉਹਨਾਂ ਦਾ ਜੋ ਰੁਤਬਾ ਹੈਗਾ, ਜੋ ਉਹਨਾਂ ਦੀ ਇੱਕ ਪੋਜੀਸ਼ਨ ਔਰ ਜੋ ਉਹਨਾਂ ਦਾ ਇੱਕ ਔਰਾ ਮੇਨਟੇਨ ਹੋਇਆ ਹੈ, ਜਿਹੜਾ ਔਰਾ ਕਰੰਟਲੀ ਚੱਲ ਰਿਹਾ ਹੈ, ਔਰ ਸੈਕਿੰਡਲੀ ਜਿਸ ਤਰ੍ਹਾਂ ਉਹ ਬਹੁਤ ਹੀ ਕਰੀਬੀ ਰੂਪ ਨਾਲ ਮੈਂ ਸਮਝਦਾ ਗੁਰਮੁਖੀ ਨਾਲ ਜੁੜੇ ਹੋਏ ਨੇ ਔਰ ਆਪਣੇ ਆਪ ਨੂੰ ਉਹ ਗੁਰਮੁਖੀ ਦਾ ਬੱਚਾ ਵੀ ਕਹਿੰਦੇ ਹੈਗੇ ਨੇ, ਅਤੇ ਉਸ ਹਿਸਾਬ ਨਾਲ ਮੇਰੀ ਇਹ ਸੋਚ ਹੈਗਾ ਕਿ ਸੋਚ ਹੈਗੀ ਹੈ ਕਿ ਹਾਲ ਤਾਂ ਫੁੱਲ ਹੋਏਗਾ, ਹੋਣਾ ਚਾਹੀਦਾ ਵੈ ਜ਼ਰੂਰ,
3: ਤੁਸੀਂ ਬੜੀ ਚੰਗੀ ਗੱਲ ਯਾਦ ਕਰਵਾਈ,
4: ਹੋਣਾ ਚਾਹੀਦਾ ਵੈ।
3: ਉਹ ਕਹਿੰਦਾ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ,
4: ਹਾਂਜੀ
3: ਮਾਂ ਖੇਡਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ। ਸੋ ਵਾਕਈ ਜਿਹੜਾ ਉਹ ਸਰਤਾਜ ਜਿਹੜਾ ਆਪਣੇ ਆਪ ਨੂੰ ਗੁਰਮੁਖੀ ਦਾ ਬੇਟਾ ਕਹਿੰਦਾ, ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਕੈਨਬਰਾ ਦੇ ਵਿੱਚ ਪੰਜਾਬੀ ਨੂੰ ਜਾਂ ਗੁਰਮੁਖੀ ਨੂੰ ਪਿਆਰ ਕਰਨ ਵਾਲਾ, ਉਹਨੂੰ ਇੱਕ ਤੰਗ ਤਾਂ ਜ਼ਰੂਰ ਹੋਏਗੀ ਇੱਥੇ ਕੌਂਸਲ ਜਾਣ ਦੀ,
4: 100% ਹੋਣੀ ਚਾਹੀਦੀ ਹੈ, ਔਰ ਮੈਂ ਸਮਝਦਾ ਸਭ ਨੂੰ ਜ਼ਰੂਰ ਆਉਣਾ ਚਾਹੀਦਾ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਮੈਂ ਨਹੀਂ ਸਮਝਦਾ ਵੀ ਸਰਤਾਜ ਦੇ ਸ਼ੋਅ ਤੋਂ ਉੱਪਰ ਕੋਈ ਪਰਿਵਾਰਿਕ ਸ਼ੋਅ ਹੋ ਸਕਦਾ ਵੈ ਆਪਣੀ ਪੂਰੀ ਇੰਡਸਟਰੀ 'ਚ, ਮੈਂ ਨਹੀਂ ਸਮਝਦਾ ਸਰਤਾਜ ਤੋਂ ਜ਼ਿਆਦਾ ਕੋਈ ਸ਼ੋਅ ਹੋਰ, ਇਸ ਤੋਂ ਜ਼ਿਆਦਾ ਕੋਈ ਫੈਮਲੀ ਓਰੀਐਂਟਿਡ ਸ਼ੋਅ, ਜਿੰਨਾ ਕੋਈ ਮੈਨੂੰ ਐਕਸਪੀਰੀਅੰਸ ਹੈ ਔਰ ਮੈਂ ਤਕਰੀਬਨ ਹਰ ਵੱਡੇ ਕਲਾਕਾਰ ਨਾਲ ਕੰਮ ਕੀਤਾ ਹੈਗਾ, ਹਰ ਵੱਡੇ ਕਲਾਕਾਰ ਦੇ ਸ਼ੋਅ ਔਰਗਨਾਈਜ਼ ਕੀਤੇ ਹੈਗੇ ਨੇ ਪਿਛਲੇ 20-22 ਸਾਲਾਂ 'ਚ, ਮੈਂ ਨਹੀਂ ਸਮਝਦਾ ਸਰਤਾਜ ਤੋਂ ਜ਼ਿਆਦਾ ਕੋਈ ਫੈਮਿਲੀ ਓਰੀਐਂਟਿਡ ਕੌਂਸਰਟ ਹੋ ਸਕਦਾ ਹੈਗਾ ਵੈ। ਸੋ ਉਸ ਹਿਸਾਬ ਨਾਲ ਸਭ ਨੂੰ ਆਉਣਾ ਚਾਹੀਦਾ ਵੈ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸੈਂਸਸ ਦੇ ਅਕੋਰਡਿੰਗਲੀ 5,000 ਤੋਂ ਥੋੜ੍ਹੀ ਜਿਹੀ ਉੱਪਰ ਹੈਗੀ ਆਪਣੀ ਪਾਪੂਲੇਸ਼ਨ, ਮੈਂ ਸਮਝਦਾ ਉਸ ਹਿਸਾਬ ਨਾਲ ਤਾਂ ਹਾਲ ਛੋਟਾ ਹੈ ਆਪਣਾ।
5: ਬਹੁਤ ਬਹੁਤ ਵਧੀਆ ਗੱਲ ਕੀਤੀ ਹੈ ਜੀ ਤੁਸੀਂ, ਵਾਕਈ ਉਸ ਹਿਸਾਬ ਨਾਲ ਸਾਡਾ ਹਾਲ ਛੋਟਾ ਹੈ।
4: ਔਰ ਮੈਂ ਇੱਕ ਗੱਲ ਹੋਰ ਕਹੂੰਗਾ, ਬਲਕਿ ਮੈਂ ਇਹ ਜਾਣਕਾਰੀ ਦੇਣਾ ਚਾਹੂੰਗਾ ਆਪਣੇ ਸਾਰੇ ਪੰਜਾਬੀ ਭਰਾਵਾਂ ਭੈਣਾਂ ਨੂੰ, ਬਈ ਜੋ ਮੇਰੀ ਕੱਲ੍ਹ ਦੀ ਇਨਫੋਰਮੇਸ਼ਨ ਹੈਗੀ ਹੈ ਕਿ ਜਿਹੜਾ ਸਿਡਨੀ ਦਾ ਕੌਂਸਰਟ ਹੈਗਾ ਵਾ ਸਰਤਾਜ ਜੀ ਦਾ 9 ਤਰੀਕ ਦਾ, ਉਹ ਮੇਰੀ ਇਨਫੋਰਮੇਸ਼ਨ ਦੇ ਮੁਤਾਬਿਕ, ਹੋ ਸਕਦਾ ਮੈਂ ਗਲਤ ਹੋਵਾਂ, ਪਰ 99.99% ਆਈ ਐਮ ਸ਼ਿਓਰ ਕਿ ਮਾਈ ਇਨਫੋਰਮੇਸ਼ਨ ਇਜ਼ ਕਰੈਕਟ, ਕਿ ਉਹ ਸਿਡਨੀ ਦਾ 9 ਤਰੀਕ ਵਾਲਾ ਸ਼ੋਅ ਸੋਲਡ ਆਊਟ ਹੋ ਚੁੱਕਾ ਵੈ ਅਤੇ ਉਹਦੀਆਂ ਹੁਣ ਹੈ ਨਹੀਂ ਟਿਕਟਸ ਹੋਰ, ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ। ਔਰ ਮੈਨੂੰ ਉਸੇ ਕਰਕੇ ਮੈਨੂੰ 2-3 ਵੱਡੀ ਔਰਗਨਾਈਜੇਸ਼ਨਸ ਦਾ, 2-3 ਵੱਡੇ ਮੀਡੀਆ ਦੇ ਜਿਹੜੇ ਪਰਸਨੈਲਿਟੀਜ਼ ਹੈਗੀਆਂ ਨੇ ਸਿਡਨੀ ਦੀਆਂ, ਬੜੀ ਜਾਣੀ ਪਛਾਣੀ ਆ, ਬਹੁਤ ਹੀ ਵੈਲ ਰੈਪੂਟੇਟਿਡ, ਉਹਨਾਂ ਦਾ ਮੈਨੂੰ ਫੋਨ ਆਇਆ ਵੀ ਅਜੇ ਜੀ ਬਹੁਤ ਲੋਕ ਇੱਥੋਂ ਹੁਣ ਕੈਨਬਰਾ ਜਾਣਾ ਚਾਹੁੰਦੇ ਹੈਗੇ ਨੇ ਕਿਉਂਕਿ ਇੱਥੇ ਟਿਕਟਾਂ ਨਹੀਂ ਮਿਲ ਰਹੀਆਂ ਹੁਣ। ਔਰ ਚੂੰਕਿ ਅਗੇਨ ਜਿਹੜੀ ਗੱਲ ਤੁਸੀਂ ਕਹੀ ਕਿ ਕੈਨਬਰਾ ਦਾ ਵੈਨਿਊ ਖੂਬਸੂਰਤ ਇੰਨਾ ਹੈਗਾ ਵੈ ਕਿ ਇੱਥੇ ਨਾ ਹਰ ਇੱਕ ਨੂੰ ਲੱਗੂਗਾ ਵੀ ਉਹ ਜਿਸ ਤਰ੍ਹਾਂ ਸਰਤਾਜ ਦੇ ਕੋਲ ਬੈਠ ਕੇ ਉਹਨੂੰ ਸੁਣ ਰਿਹਾ ਵੈ, ਹਰ ਇੱਕ ਨੂੰ ਐਂ ਲੱਗੂਗਾ ਕਿ ਅਸੀਂ ਤਾਂ ਜਿੱਦਾਂ ਸਾਹਮਣੇ ਬਿਲਕੁਲ ਨੇੜੇ ਹੀ ਬੈਠੇ ਹਾਂ, ਜਦਕਿ ਸਿਡਨੀ ਦਾ ਜਿਹੜਾ ਵੈਨਿਊ ਹੈ ਐਰੀਨਾ 'ਚ ਹੋ ਰਿਹਾ ਅਤੇ ਉੱਥੇ ਜਿਹੜੇ ਪਿੱਛੇ ਬੈਠੇ ਦਰਸ਼ਕ ਹੈਗੇ ਨੇ ਉਹਨਾਂ ਵਾਸਤੇ ਇੱਕ ਡਿਫਰੈਂਟ ਵਿਊ ਹੋਏਗਾ, ਲੇਕਿਨ ਇੱਥੇ ਜਿਹੜੇ ਪਿੱਛੇ ਵੀ ਬੈਠੇ ਨੇ ਨਾ ਉਹਨਾਂ ਨੂੰ ਐਂ ਲੱਗੂਗਾ ਅਸੀਂ ਤਾਂ ਬਿਲਕੁਲ ਨਾਲ ਬੈਠੇ ਹਾਂ, ਵੈਨਿਊ ਹੈ ਹੀ ਇੰਨਾ ਖੂਬਸੂਰਤ ਇੱਥੇ ਦਾ।
5: ਨਹੀਂ ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਸੋ ਮੈਨੂੰ
4: ਸੋ ਉਮੀਦ ਹੈ ਕਿ ਮਤਲਬ ਵਿਸ਼ਵਾਸ ਹੈ ਕਿ ਬਹੁਤ ਸਾਰੇ ਲੋਕ ਹੁਣ ਸਿਡਨੀ ਤੋਂ ਇੱਥੇ ਸ਼ੋਅ ਦੇਖਣ ਆ ਰਹੇ ਨੇ। ਮੇਰੇ ਕੋਲ ਬਹੁਤ ਇਨਕੁਆਇਰੀਜ਼ ਆ ਚੁੱਕੀਆਂ ਟਿਕਟਾਂ ਦੀਆਂ, ਜਿਹਨਾਂ ਨੂੰ ਮੈਂ ਭੇਜ ਰਿਹਾ ਵਾਂ ਲਿੰਕ ਟਿਕਟ ਐਕ ਦਾ ਵੀ ਤੁਸੀਂ ਇੱਥੋਂ ਬਾਏ ਕਰ ਲਓ। ਔਰ ਉਸ ਨਾਤੇ ਮੈਂ ਆਪਣੇ ਸਾਰੇ ਕੈਨਬਰਾ ਦੇ ਭੈਣ ਭਰਾਵਾਂ ਨੂੰ ਕਹੂੰਗਾ ਵੀ ਭਾਈਓ ਤੁਸੀਂ ਆਪਣੀ ਟਿਕਟ ਜਲਦੀ ਲੈ ਲਓ, ਇਹ ਨਾ ਹੋਵੇ ਵੀ ਉੱਥੇ ਸਿਡਨੀ ਵਾਲੇ ਲੈ ਲੈਣ ਤੇ ਆਪਣਾ ਭਰੇ ਜੀ।
5: ਬਿਲਕੁਲ ਜੀ ਬਿਲਕੁਲ, ਨਹੀਂ ਇਹ ਬਹੁਤ ਖੂਬਸੂਰਤ ਸ਼ੋਅ ਹੋਣ ਵਾਲਾ ਤੇ ਸਾਨੂੰ ਵੀ ਆਸ ਹੈ ਕਿ ਵੱਧ ਤੋਂ ਵੱਧ ਇੱਥੇ ਲੋਕ ਕੈਨਬਰਾ ਵਾਸੀ ਜਿਹੜੇ ਉਹ ਦੇਖਣਗੇ ਤੇ ਹਾਊਸਫੁੱਲ ਹੋਏਗਾ ਜੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਲੋਕ ਨੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ, ਜੇ 5,000 ਤੋਂ ਵੱਧ ਪੰਜਾਬੀ ਇੱਥੇ ਹੈਗਾ ਤਾਂ ਫਿਰ ਤਾਂ 23,000 ਜਿੱਦਾਂ ਤੁਹਾਡਾ ਕਹਿਣਾ ਹੈ ਕਿ ਇਹ ਤਾਂ ਸੋਲਡ ਆਊਟ ਤਾਂ ਹੋਏਗਾ ਹੀ,
4: ਤਾਂ ਛੋਟਾ ਆਪਣਾ ਸਮਝਦਾ।
5: ਬਿਲਕੁਲ। ਸੋ ਮੈਨੂੰ ਅਜੇ ਜੀ ਕਿਸੇ ਵੀ ਸ਼ੋਅ ਨੂੰ ਕਰਾਉਣ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇੱਕ ਟੀਮ ਹੁੰਦੀ ਹੈ, ਇਕੱਲਾ ਇਨਸਾਨ ਜਿਹੜਾ ਹੁੰਦਾ ਉਹ ਕਿਸੇ ਵੀ ਸ਼ੋਅ ਨੂੰ ਜਿਹੜਾ ਸਰ ਅੰਜਾਮ ਨਹੀਂ ਦੇ ਸਕਦਾ। ਤੁਹਾਡੇ ਨਾਲ ਵੀ ਬਹੁਤ ਸਾਰੇ ਲੋਕ ਸਪੋਂਸਰਸ ਹੋਣ, ਭਾਵੇਂ ਤੁਹਾਡੇ ਇਸ ਇਨੀਸ਼ੀਏਟਿਵ ਦੇ ਸਾਂਝੇਦਾਰ ਹੋਣ ਸਾਰਿਆਂ, ਕਿੰਨਾ ਕਿੰਨਾ ਨਾਲ ਤੁਸੀਂ ਜ਼ਿਕਰ ਕਰਨਾ ਚਾਹੋਗੇ, ਕਿਹੜੇ ਕਿਹੜੇ ਲੋਕਾਂ ਨੇ ਜਿਨ੍ਹਾਂ ਨੇ ਇਸ ਸਪੋਰਟ ਨੂੰ ਸ਼ੋਅ ਕੀਤਾ ਔਰ ਤਹਿ ਦਿਲ ਤੋਂ ਸਪੋਰਟ ਕੀਤਾ?
4: ਸਭ ਤੋਂ ਪਹਿਲਾਂ ਤਾਂ ਜਿਹੜੇ ਮੇਰੇ ਇਮੀਡੀਏਟ ਮੇਰਾ ਪਰਿਵਾਰ ਹੈ ਆਪਣਾ ਕੈਨਬਰਾ ਵਿੱਚ, ਸਭ ਤੋਂ ਪਹਿਲਾਂ ਤਾਂ ਆਈ ਐਮ ਥੈਂਕਫੁਲ ਟੂ ਮਾਈ ਵਾਈਫ ਫੋਰ ਆਲ ਹਰ ਸਪੋਰਟ, ਕਿਉਂਕਿ ਕਾਫੀ ਦਿਨਾਂ ਤੋਂ ਮੈਂ ਗਿਆ ਵੀ ਹਾਂ ਕੰਮ ਤੋਂ।
5: ਮੈਨੂੰ ਲੱਗਦਾ ਕਿ ਜੋ ਪਰਿਵਾਰ ਹੁੰਦਾ ਉਹਦਾ ਕਈ ਵਾਰੀ ਅਣਗੋਲਿਆ ਰਹਿ ਜਾਂਦਾ।
4: ਹਾਂਜੀ। ਸੋ ਥੈਂਕਸ ਟੂ ਹਰ ਫੋਰ ਬੀਇੰਗ ਏ ਬਿਗ ਸਪੋਰਟ। ਔਰ ਉਸ ਤੋਂ ਬਾਅਦ ਮੇਰਾ ਬਾਕੀ ਦਾ ਪਰਿਵਾਰ, ਸਾਡੇ CPSE ਦੇ ਫਾਊਂਡਰ ਮੈਂਬਰ, ਜਿਸ ਤਰ੍ਹਾਂ ਤੁਸੀਂ ਉਹਨਾਂ ਦਾ ਨਾਮ ਮੈਨਸ਼ਨ ਕੀਤਾ ਹੈਗਾ ਟਿੰਸਾ ਜੀ ਦਾ, ਉਹਨਾਂ ਦਾ ਬਹੁਤ ਹੈਲਪ ਰਹੀ, ਉਹਨਾਂ ਦੀ ਡੇ 1 ਤੋਂ ਬਹੁਤ ਸਪੋਰਟ ਰਹੀ। ਦੈਨ ਸਾਡੇ ਕਰੰਟ ਪ੍ਰੈਜ਼ੀਡੈਂਟ CPSE ਦੇ ਮਿਸਟਰ ਸਾਡੇ ਜਤਿੰਦਰ ਮਜੀਠੀਆ ਜੀ, ਉਹ ਤਾਂ ਸਾਡੇ ਪ੍ਰਧਾਨ ਨੇ ਜੀ, ਉਹ ਤਾਂ ਦਿਨ ਰਾਤ ਲੱਗੇ ਹੋਏ ਨੇ ਨਾਲ, ਜਿੰਨੀ ਹੈਲਪ ਉਹ ਕਰ ਸਕਦੇ ਨੇ ਆਈ ਥਿੰਕ 10 ਗੁਣਾ ਵੱਧ ਕਰ ਰਹੇ ਹੈਗੇ ਨੇ। ਉਹਨਾਂ ਦਾ ਪਰਿਵਾਰ ਤੇਜ ਗਿੱਲ ਜੀ, ਉਹਨਾਂ ਦਾ ਪਰਿਵਾਰ ਮੇਰੇ ਖਿਆਲ ਉਹਨਾਂ ਨੂੰ ਸਮੇਂ ਦਾ ਕੋਈ ਬੰਦਾ ਉਹਨਾਂ ਨੂੰ ਨਹੀਂ ਜਾਣਦਾ ਹੋਵੇਗਾ ਤਾਂ, ਉਹਨਾਂ ਦਾ ਪਰਿਵਾਰ ਮੇਰੇ ਅਗੇਨ ਮੇਰੇ ਬਹੁਤ ਸਾਰੇ ਪਰਿਵਾਰਕ ਮਿੱਤਰ, ਮੇਰੇ ਛੋਟੇ ਭਰਾ
5: ਸੁੱਖ ਗਿੱਲ ਹੋਣੀ,
4: ਉਹਨਾਂ ਦੀ ਬੜੀ ਸਪੋਰਟ ਹੈ ਅਤੇ ਬਾਕੀ ਹੋਰ ਦੇਖੋ ਜੀ ਯਾਰ ਦੋਸਤ ਸਭ ਜੁੜੇ ਹੋਏ ਨਾਲ ਸਿਡਨੀ ਤੋਂ ਮੇਰੇ 23 ਸਾਲ ਤੋਂ ਦੋਸਤ, ਜਦੋਂ ਪਹਿਲਾਂ ਸ਼ੋਅ ਕੀਤਾ ਸੀ ਜਦੋਂ ਮੈਂ ਦੱਸਿਆ ਤੁਹਾਨੂੰ 2004 'ਚ ਮਾਨਸਾ ਨੂੰ ਲੈ ਕੇ ਆਏ ਸੀਗੇ, ਉੱਥੋਂ ਦੇ ਜੁੜੇ ਹੋਏ, ਉਸ ਵੇਲੇ ਉਹ ਇਨਸਾਨ ਇੱਕ DJ ਹੁੰਦਾ ਸੀ, ਮੈਂ ਡਿੰਪਲ ਦੀ ਗੱਲ ਕਰ ਰਿਹਾ, ਅੱਜ ਦੇਸੀ ਆਸਟ੍ਰੇਲੀਆ ਦਾ ਜਿਹੜਾ ਉਹਦਾ ਗਰੁੱਪ ਹੈਗਾ ਉਹਨੂੰ ਕੌਣ ਨਹੀਂ ਜਾਣਦਾ ਪੂਰੇ ਆਸਟ੍ਰੇਲੀਆ 'ਚ, ਕੌਣ ਜਾਣਦਾ,
5: ਇਟਸ ਅ ਵੰਡਰਫੁਲ ਪਰਸਨ।
4: ਹਾਂਜੀ।
5: ਤੇ ਮੈਨੂੰ ਲੱਗਦਾ ਹੈ ਕਿ ਮੇਰਾ ਸ਼ਾਇਦ ਸਵਾਲ ਇਹ ਗਲਤ ਸੀਗਾ, ਕਿਉਂਕਿ ਮੈਨੂੰ ਪਤਾ ਕਿ ਇੰਨੀ ਵੱਡੀ ਟੀਮ, ਇੰਨੇ ਵੱਡੇ ਲੋਕ, ਇੰਨੇ ਗਰੁੱਪ ਦੇ ਵਿੱਚ ਲੋਕ ਹੈਲਪ ਕਰਦੇ ਹਾਂ, ਜਦੋਂ ਆਪਾਂ ਨਾਮ ਲੈਣੇ ਸ਼ੁਰੂ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਦਾ ਜ਼ਰੂਰ ਰਹਿ ਜਾਂਦਾ ਹੁੰਦਾ, ਤੇ ਇਸ ਕਰਕੇ ਇਸ ਸਵਾਲ
4: ਉਹਨਾਂ ਤੋਂ ਮੈਂ ਮਾਫੀ ਮੰਗਦਾ
5: ਬਿਲਕੁਲ ਜਿੱਦਾਂ ਹੁਣ ਇੱਕ ਐਗਜ਼ਾਮਪਲ ਹੈ ਹੁਣੇ ਸਾਡੇ ਇਕਬਾਲ ਦਿਓ ਜੀ ਉਹ ਹੁਣ ਜਿਸ ਥੋੜ੍ਹੀ ਜਿਹੀ ਟ੍ਰੈਜਡੀ 'ਚੋਂ ਨਿਕਲੇ ਹੈ ਬਾਹਰ ਉਹਨਾਂ ਤੋਂ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਕਰੇ ਉਹਨਾਂ ਨੂੰ ਜਿਉਂ ਜਿਉਂ ਸਮਾਂ ਬੀਤਦਾ ਤਿਉਂ ਤਿਉਂ ਉਸ ਦੁੱਖ ਦੇ ਆਗਾਸ 'ਚੋਂ ਦੁੱਖ ਦੇ ਅਹਿਸਾਸ 'ਚੋਂ ਨਿਕਲਣ ਦਾ ਪਰਮਾਤਮਾ ਉਹਨਾਂ ਨੂੰ ਤੌਹੀਕ ਬਖਸ਼ੇ ਅਤੇ ਮੈਨੂੰ ਲੱਗਦਾ ਕਿ ਜਿਹੜੇ ਇਸ ਤਰ੍ਹਾਂ ਦੇ ਪਰਿਵਾਰਕ ਸ਼ੋਅ ਹੁੰਦੇ ਨੇ ਇਹਨਾਂ 'ਚੋਂ ਕੋਈ ਸੁਣਿਆ ਵੀ ਹੁੰਦਾ ਅਤੇ ਜਦੋਂ ਅਸੀਂ ਪੰਜਾਬੀ ਸੱਭਿਆਚਾਰ ਨਾਲ ਜੁੜਦੇ ਹਾਂ ਪੰਜਾਬੀ ਕਲਚਰ ਨਾਲ ਜੁੜਦੇ ਹਾਂ ਤਾਂ ਉਹ ਸਾਡੇ ਦੁੱਖ ਸੁੱਖ ਹਾਸੇ ਠਠੇਲੇ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਦਾ ਅਤੇ ਮੈਨੂੰ ਲੱਗਦਾ ਕਿ ਜਿਹੜੇ ਜਿਹੜੇ ਵੀ ਜ਼ਿੰਦਗੀ ਦੇ ਮੋੜ ਤੋਂ ਜ਼ਿੰਦਗੀ ਦੇ

0: ਵਿਨਤੀ ਹੈ, ਬੇਨਤੀ ਹੈ ਵੀ ਸਾਰੇ ਪਹੁੰਚੋ, ਸਾਰੇ ਇਹਨੂੰ ਰਲ ਮਿਲ ਕੇ ਇੱਕ ਬਹੁਤ ਹੀ ਇੱਕ ਐਸਾ ਇਵੈਂਟ ਬਣਾਈਏ ਵੀ ਜਿਹੜਾ ਕਿ ਸਾਲਾਂ ਸਾਲਾਂ ਸਾਲਾਂ ਤੱਕ ਸਭ ਦੇ ਯਾਦਾਂ 'ਚ ਰਹੇ। ਔਰ ਮੇਰੀ ਕੱਲ੍ਹ ਸ਼ਾਮੀ ਵੀ ਇਹੀ ਗੱਲ ਹੋ ਰਹੀ ਸੀਗੀ ਜਦੋਂ ਅਸੀਂ ਸਾਰੇ ਇਕੱਠੇ ਬੈਠੇ ਸੀ, ਮੈਂ, ਮਜੀਠੀਆ ਜੀ ਔਰ ਢੀਂਡਸਾ ਜੀ, ਤਾਂ ਮੇਰੇ ਮੂੰਹੋਂ ਪਤਾ ਨਹੀਂ ਕਿੱਦਾਂ ਇਹ ਨਿਕਲੀ ਗੱਲ ਆਪਣੇ ਆਪ ਵੀ ਸ਼ੋਅ ਦਿਨੋ ਦਿਨ ਵੱਡਾ ਹੋ ਰਿਹਾ ਵੈ, ਅੱਛਾ ਹੋ ਰਿਹਾ ਵੈ। ਜਿਸ ਤਰ੍ਹਾਂ ਮੈਂ ਦੱਸਿਆ 1300 ਪਲੱਸ ਆਪਣੇ ਹੋ ਗਿਆ ਹੁਣ, ਔਰ ਇੰਨਾ ਕਦੀ ਕਰਾਊਡ ਅੱਜ ਤੱਕ, ਇੰਨਾ ਕਰਾਊਡ ਵੀ ਅੱਜ ਤੱਕ ਕਿਸੇ ਸ਼ੋਅ 'ਤੇ ਹੋਇਆ ਨਹੀਂ। ਹਾਲਾਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਆਪਾਂ ਬਹੁਤ ਅੱਗੇ ਜਾਵਾਂਗੇ ਹਲੇ 1300 ਤੋਂ, ਇਸ ਨੰਬਰ ਤੋਂ ਹਲੇ ਆਪਣੇ ਕੋਲ 10-11 ਦਿਨ ਪਏ ਨੇ। ਮੈਂ ਉਹੀ ਬਸ ਕੱਲ੍ਹ ਬੈਠੇ ਬੈਠੇ ਮੇਰੇ ਮੂੰਹ 'ਚੋਂ ਨਿਕਲਿਆ ਵੀ ਸ਼ੋਅ ਕਾਫੀ ਵੱਡਾ ਹੋ ਰਿਹਾ, ਔਰ ਬਸ ਪਰਮਾਤਮਾ ਦਾ ਆਸ਼ੀਰਵਾਦ ਰਹੇ ਕਿ ਸਾਰੇ ਬੰਦੇ, ਸਾਰੇ ਲੋਕ ਜਿਸ ਤਰ੍ਹਾਂ ਖਿੜੇ ਮੱਥੇ ਉੱਥੇ ਆਉਣਗੇ, ਉਸ ਤਰ੍ਹਾਂ ਹੀ ਖਿੜੇ ਮੱਥੇ ਉੱਥੋਂ ਵਾਪਿਸ ਵੀ ਜਾਣ।
1: ਬਿਲਕੁਲ,
0: ਕੋਈ ਨਾਰਾਜ਼ ਹੋ ਕੇ ਨਾ ਜਾਵੇ, ਕੋਈ ਗੁੱਸੇ ਹੋ ਕੇ ਨਾ ਜਾਵੇ। ਔਰ ਮੇਰੀ ਪੂਰੀ ਕੋਸ਼ਿਸ਼ ਰਹੇਗੀ ਵੀ ਸਾਰੇ ਉੱਥੋਂ ਆਪਣੇ ਚਿਹਰੇ 'ਤੇ ਇੱਕ ਬਹੁਤ ਮੁਸਕਰਾਹਟ ਲੈ ਕੇ ਨਿਕਲਣ।
1: ਬਹੁਤ ਵਧੀਆ ਸੁਨੇਹਾ ਅਜੇ ਜੀ, ਅਤੇ ਸਾਡਾ ਸੁਨੇਹਾ ਇਹ ਹੈ ਕਿ ਕਈ ਵਾਰੀ ਆਪਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਕਈ ਲੋਕ ਵੈਸੇ ਗੁੱਸਾ ਹੋਏ ਹੁੰਦੇ ਆ, ਅਤੇ ਇਸ ਤਰ੍ਹਾਂ ਦੇ ਮੌਕੇ ਹੁੰਦੇ ਆ ਕਿ ਗੁੱਸੇ ਗਿਲੇ ਖਤਮ ਕਰਕੇ ਇੱਕ ਦੂਸਰੇ ਦੇ ਨਾਲ ਬਾਹਾਂ ਬੰਨ ਕੇ ਖੜੇ ਹੋਣ ਅਤੇ ਇੱਕ ਦੂਸਰੇ ਨੂੰ ਇਹੋ ਜਿਹੇ ਮੌਕੇ 'ਤੇ ਸਪੋਰਟ ਕਰਨ, ਕਿਉਂਕਿ ਪੰਜਾਬੀ ਸਾਰਿਆਂ ਦੀ ਸਾਂਝੀ ਮਾਂ ਬੋਲੀ ਹੈ, ਪੰਜਾਬੀ ਸੱਭਿਆਚਾਰ ਸਾਰਿਆਂ ਦਾ ਸਾਂਝਾ ਹੈ, ਅਤੇ ਪੰਜਾਬੀਅਤ 'ਤੇ ਅਸੀਂ ਸਾਰੇ ਵਾਰਸ ਹਾਂ।
0: ਔਰ ਇਸ ਚੀਜ਼ ਦੀ ਮੈਂ ਦਿਲੋਂ ਕੋਸ਼ਿਸ਼ ਕੀਤੀ ਹੈ ਅਮਰਦੀਪ ਜੀ, ਮੈਂ ਹਰੇਕ ਬੰਦੇ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਤੁਸੀਂ ਜ਼ਰੂਰ ਪਹੁੰਚੋ।
1: ਬਿਲਕੁਲ, ਬਹੁਤ ਖੂਬਸੂਰਤ ਜੀ, ਬਹੁਤ ਬਹੁਤ ਧੰਨਵਾਦ ਅਜੇ ਜੀ, ਤੁਸੀਂ ਸਮਾਂ ਕੱਢਿਆ, ਅਤੇ ਆਸ ਕਰਦੇ ਹਾਂ ਇਹ ਪ੍ਰੋਗਰਾਮ ਸਫਲ ਹੋਏ, ਅਤੇ ਕਿਸੇ ਹੋਰ ਮੌਕੇ 'ਤੇ ਤੁਹਾਡੇ ਨਾਲ ਫਿਰ ਬੈਠ ਕੇ ਟਾਊਨਸ ਰੈਜ਼ੀਡੈਂਸ਼ੀਅਲ ਅਤੇ ਡਾਇਨਾਮਿਕ ਟ੍ਰੇਨਿੰਗ ਸਰਵਿਸਿਜ਼ ਦੀ ਵੀ ਗੱਲ ਜ਼ਰੂਰ ਕਰਾਂਗੇ।
0: 100% ਜੀ, ਜਲਦੀ ਮਿਲਾਂਗੇ।
1: ਸ਼ੋਰ ਜੀ,
0: ਥੈਂਕ ਯੂ।
2: ਸੋ ਦੋਸਤੋ, ਇਹ ਗੱਲਬਾਤ ਅਸੀਂ ਕੀਤੀ ਸੀ ਅਜੇ ਕੁਮਾਰ ਹੋਣਾਂ ਨਾਲ ਕੱਲ੍ਹ ਆਉਣ ਵਾਲੇ ਜਿਹੜੇ 11 ਮਈ ਦੇ ਸਤਿੰਦਰ ਸਰਤਾਜ ਦੇ ਸ਼ੋਅ ਦੇ ਬਾਰੇ। ਅਤੇ ਆਓ ਇਸ ਗੱਲਬਾਤ ਦੇ ਅਖੀਰ ਦੇ ਵਿੱਚ ਸਤਿੰਦਰ ਸਰਤਾਜ ਦਾ ਹੀ ਇੱਕ ਬਹੁਤ ਪਿਆਰਾ ਗੀਤ ਨਿੱਕੀ ਜਿਹੀ ਕੁੜੀ ਤੁਹਾਡੇ ਨਜ਼ਰ ਕਰਦੇ ਹਾਂ। ਨਿੱਕੀ ਜਿਹੀ ਕੁੜੀ ਉਹ ਗੀਤ ਹੈ ਜਿਹਦੇ ਬਾਰੇ ਸਤਿੰਦਰ ਸਰਤਾਜ ਨੇ ਹੀ ਆਪਣਾ ਇੱਕ ਵਾਕਿਆ ਸੁਣਾਇਆ ਸੀ, ਕਿਸ ਤਰ੍ਹਾਂ ਉਹ ਚੰਡੀਗੜ੍ਹ ਦੇ ਵਿੱਚ, ਨਿਊ ਚੰਡੀਗੜ੍ਹ ਦੇ ਵਿੱਚ ਜਦੋਂ ਗੇੜਾ ਮਾਰ ਰਹੇ ਸੀ ਜੀਪ ਦੇ ਵਿੱਚ, ਅਤੇ ਕੀ ਉਹਨਾਂ ਦੇ ਨਾਲ ਹੋਇਆ। ਉਹਨਾਂ ਨੇ ਆਪਣੇ ਇਸ ਗੀਤ ਦੇ ਸ਼ੁਰੂਆਤ ਦੇ ਵਿੱਚ ਹੀ ਉਹ ਵਾਕਿਆ ਦਾ ਵੀ ਜ਼ਿਕਰ ਕੀਤਾ। ਆਓ ਇਹ ਗੀਤ ਸੁਣਦੇ ਹਾਂ, ਅਤੇ ਸਤਿੰਦਰ ਸਰਤਾਜ ਉਹਨਾਂ ਦੇ ਮੂੰਹ ਤੋਂ ਹੀ ਸੁਣਦੇ ਹਾਂ ਕਿ ਇਸ ਗੀਤ ਦੀ ਜਿਹੜੀ ਸੀਗੀ ਉਹ ਰਚਨਾ ਕਿਵੇਂ ਹੋਈ।
3: ਇਹ ਗੀਤ ਮੇਰੀ ਜ਼ਿੰਦਗੀ ਦੇ ਇੱਕ ਐਸੇ ਖੂਬਸੂਰਤ ਹਾਦਸੇ ਨਾਲ ਤਾਲੁਕ ਰੱਖਦਾ ਹੈ, ਜਿਸ ਨਾਲ ਮੈਂ ਸਮਝਦਾ ਹਾਂ ਕਿ ਮੇਰੀ ਸੋਚ ਵਿੱਚ ਕਾਫੀ ਤਬਦੀਲੀ ਆਈ। ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ, ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ, ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ। ਪੇਸ਼

ਦੋਸਤੋ, ਮਹਿਕ ਪੰਜਾਬ ਦੀ ਰੇਡੀਓ 'ਤੇ ਮੈਂ ਪਰਮਦੀਪ ਸਿੰਘ ਨਰੈਣ ਤੁਹਾਡਾ ਸਵਾਗਤ ਕਰਦਾ ਜੀ। ਅਤੇ ਇਸ ਹਫ਼ਤੇ ਦੀਆਂ ਖਾਸ ਗੱਲਾਂ ਬਾਤਾਂ, ਕੁਝ ਖਬਰਾਂ ਅਤੇ ਕੀ ਕੁਝ ਵਾਪਰਿਆ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਨਵਾਂ, ਅਤੇ ਕੀ ਕੁਝ ਰਿਹਾ ਖਾਸ, ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਤੇ ਇਸ ਹਫ਼ਤੇ ਦੇ ਵਿੱਚ ਜੇ ਗੱਲ ਕਰੀਏ ਤਾਂ ਬਹੁਤ ਕੁਝ ਅਜਿਹਾ ਵਾਪਰਿਆ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਕਹਿ ਲਈਏ ਕਿ ਇਸ ਮਾਡਰਨ ਇਤਿਹਾਸ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਆਉਣ ਵਾਲੇ ਕਹਿ ਲਓ ਕਿ ਸਮਿਆਂ ਦੇ ਵਿੱਚ ਇੱਕ ਲੰਬੀ ਵੱਡੀ ਪੈੜ ਜਿਹੜੀ ਉਹ ਛੱਡ ਕੇ ਜਾਏਗਾ। ਜੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਕਿਹਾ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਅਤਿਕਥਨੀ ਜਿਹੜੀ ਹੈ ਇਸ ਦੇ ਵਿੱਚ ਨਹੀਂ ਹੋਵੇਗੀ। ਅਤੇ ਹੋਰ ਕੀ ਕੁਝ ਵਾਪਰਿਆ, ਕੀ ਸੀਗੀਆਂ ਨਵੀਆਂ ਘਟਨਾਵਾਂ, ਉਹਨਾਂ ਬਾਰੇ ਗੱਲਬਾਤ, ਉਹਨਾਂ ਬਾਰੇ ਚਰਚਾ ਜਿਹੜੀ ਹੈ ਉਹ ਜਾਰੀ ਰੱਖਦੇ ਹਾਂ ਜੀ ਮਹਿਕ ਪੰਜਾਬ ਦੀ ਰੇਡੀਓ ਦੇ ਉੱਤੇ। ਇਸ ਹਫ਼ਤੇ ਦਾ ਬੁਲੇਟਿਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ ਇੱਕ ਪੰਜਾਬੀ ਗੀਤ ਅਤੇ ਉਸ ਤੋਂ ਬਾਅਦ ਜਿਹੜਾ ਬੁਲੇਟਿਨ ਸਾਂਝਾ ਤੁਹਾਡੇ ਨਾਲ ਖਬਰਾਂ ਦਾ ਕਰਦੇ ਹਾਂ ਜੀ।

ਅਤੇ ਉਸ ਤੋਂ ਅਗਲੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਹੈ ਜੀ ਮੈਲਬਰਨ ਦੇ ਜਿਹੜੇ ਇੱਕ ਸਿਮੈਟਰੀ ਦੇ ਵਿੱਚ ਅੰਤਿਮ ਸੰਸਕਾਰ ਦੌਰਾਨ ਕੈਦੀ ਜਿਹੜਾ ਉਹ ਫਰਾਰ ਹੋ ਜਾਂਦਾ ਪੁਲਿਸ ਦੀ ਸੁਰੱਖਿਆ ਦੇ ਵਿੱਚੋਂ। ਅਤੇ ਇੱਕ ਵੱਡੀ ਖਬਰ ਜਿਹੜੀ ਅੰਤਰਰਾਸ਼ਟਰੀ ਉਹ ਆਈ ਸੀ ਵਾਸ਼ਿੰਗਟਨ ਦੇ ਵਿੱਚ, ਜਿੱਥੇ ਕਿ ਵਾਈਟ ਹਾਊਸ ਕੋਰਸਪੋਂਡੈਂਸ ਡਿਨਰ ਦੌਰਾਨ ਗੋਲੀਆਂ ਚੱਲਣ ਨਾਲ ਮਚਿਆ ਸੀ ਹੜਕੰਪ ਅਤੇ ਡੋਨਲਡ ਟਰੰਪ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਤੋਂ ਅਗਲੀ ਖਬਰ ਜਿਹੜੀ ਹੈ ਐਲਿਸ ਸਪ੍ਰਿੰਗ ਤੋਂ, ਜਿੱਥੇ 5 ਸਾਲਾਂ ਦੀ ਬੱਚੀ ਕਮੁੰਜਾਈ ਲਿਟਲ ਬੇਬੀ ਲਾਪਤਾ ਹੋਣ ਦੀ ਪਹਿਲਾਂ ਖਬਰ ਜਿਹੜੀ ਹੈ ਉਹ ਆਈ ਸੀ। ਅਗਲੀ ਖਬਰ ਇੱਕ ਇਤਿਹਾਸਕ ਕਹਿ ਲਈਏ ਕਿ ਦਰਦਨਾਕ ਯਾਦਗਾਰ ਆਸਟ੍ਰੇਲੀਆ ਦੀ ਪੋਰਟ ਆਰਥਰ ਮਸੈਕਰ ਦੀ 30ਵੀਂ ਬਰਸੀ ਦੇ ਬਾਰੇ ਆ। ਅਤੇ ਉਸ ਤੋਂ ਅਗਲੀ ਖਬਰ ਜਿਹੜੀ ਹੈ ਉਹ ਹੈ ਜੀ ਕੈਨਬਰਾ ਦੇ ਗਲੈਨਲੋਕ ਇੰਟਰਚੇਂਜ ਦੇ ਉੱਤੇ ਜਿਹੜਾ ਇੱਕ ਬੀ ਡਬਲ ਟਰੱਕ ਪਲਟਿਆ ਪਿਛਲੇ ਇਸੇ ਹਫ਼ਤੇ ਦੌਰਾਨ, ਬੀਤੇ ਹਫ਼ਤੇ ਦੌਰਾਨ। ਅਤੇ ਉਸ ਤੋਂ ਅਗਲੀ ਖਬਰ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਅਤੇ ਪੌਲਿਨ ਹੈਨਸਨ ਦੇ ਵੱਡੇ ਡੋਨੇਸ਼ਨ ਅਤੇ ਜਹਾਜ਼ ਬਾਰੇ ਉੱਠੇ ਕਈ ਸਵਾਲ। ਅਗਲੀ ਖਬਰ ਵਿਕਟੋਰੀਆ ਦੇ ਵਿੱਚ ਐੱਮ ਆਈ ਸੀ ਏ ਪੈਰਾਮੈਡਿਕ 'ਤੇ ਛੁਰਿਆਂ ਦੇ ਨਾਲ ਹਮਲਾ ਅਤੇ ਲੱਗੀਆਂ ਗੰਭੀਰ ਸੱਟਾਂ। ਅਤੇ ਉਸ ਤੋਂ ਅਗਲੀ ਜਿਹੜੀ ਖਬਰ ਹੈ ਉਹ ਹੈ ਜੀ ਬੌਂਡਾਈ ਹਮਲੇ ਤੋਂ ਬਾਅਦ ਰੋਇਲ ਕਮਿਸ਼ਨ ਦੀ ਜਿਹੜੀ ਪਹਿਲੀ ਅੰਤਰਿਮ ਰਿਪੋਰਟ ਦਿੱਤੀ ਗਈ। ਅਤੇ ਨਾਲ ਦੀ ਨਾਲ ਅਗਲੀ ਖਬਰ ਦੇ ਵਿੱਚ ਇਸੇ ਖਬਰ ਦੇ ਵਿੱਚ ਜਿਹੜੀ ਚਰਚਾ ਕਰਾਂਗੇ ਪੌਲਿਨ ਹੈਨਸਨ ਵੱਲੋਂ ਗਨ ਲਾਅ ਦੇ ਉੱਤੇ ਜਿਹੜਾ ਜ਼ਿਆਦਾ ਜ਼ੋਰ ਦੇਣ ਦੇ ਬਾਰੇ ਇਸ ਰੋਇਲ ਕਮਿਸ਼ਨ ਦੇ ਉੱਤੇ ਜਿਹੜੀ ਹੈ ਉਹ ਇਹਨੂੰ ਗਲਤ ਦਿਸ਼ਾ ਦੱਸਿਆ ਗਿਆ। ਉਸ ਤੋਂ ਅਗਲੀ ਖਬਰ ਜਿਹੜੀ ਏ ਸੀ ਟੀ ਦੇ ਵਿੱਚ ਅਧਿਕਾਰਕ ਤੌਰ ਦੇ ਉੱਤੇ ਸਟੋਮ ਸੀਜ਼ਨ ਖਤਮ ਹੋਣ ਦਾ ਐਲਾਨ ਮਰੀਸਾ ਪੈਟਰਸਨ ਵੱਲੋਂ ਕੀਤਾ ਗਿਆ। ਅਤੇ ਅਗਲੀ ਖਬਰ ਐਲਿਸ ਸਪ੍ਰਿੰਗ ਵਿੱਚ ਬੱਚੀ ਦੇ ਕਤਲ ਮਾਮਲੇ 'ਚ ਸ਼ੱਕੀ ਗ੍ਰਿਫਤਾਰ, ਇਲਾਕੇ ਵਿੱਚ ਤਣਾਅ ਅਤੇ ਹਿੰਸਾ। ਸੋ ਅਖੀਰ ਦੇ ਵਿੱਚ ਗੱਲ ਕਰਾਂਗੇ ਜੀ ਮੇ ਡੇ ਜਾਣੀ ਕਿ 1 ਮਈ ਕੱਲ੍ਹ ਬੀਤੇ ਦਿਨ ਲੇਬਰ ਡੇ, ਅਤੇ ਉਸਦੇ ਨਾਲ ਹੀ ਕੈਨਬਰਾ ਦੇ ਵਿੱਚ ਪੁਲਿਸ ਦੀ ਇੱਕ ਵੱਡੀ ਕਾਰਵਾਈ ਜਿਹੜੀ ਆ ਹੋਈ ਹੈ, ਜਿਸ ਦੇ ਵਿੱਚ ਨਕਦੀ ਹਥਿਆਰ ਅਤੇ ਡਰੱਗਸ ਬਰਾਮਦ ਜਿਹੜੇ ਆ ਉਹ ਕੀਤੇ ਗਏ। ਅਤੇ ਇਹ ਸਾਰੀਆਂ ਜਿਹੜੀਆਂ ਖਬਰਾਂ ਨੇ, ਇਹ ਸੁਰਖੀਆਂ ਜਿਹੜੀਆਂ ਨੇ, ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਜਿਹੜਾ ਗੱਲਬਾਤ ਹੁਣ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਐਨਜ਼ੈਕ ਡੇ ਅਤੇ ਸਿੱਖ ਸਫਾਈਆਂ ਦਾ ਯੋਗਦਾਨ। ਇਸ ਹਫ਼ਤੇ ਭਰ ਵਿੱਚ ਐਨਜ਼ੈਕ ਡੇ ਦੀ ਬੜੀ ਗੰਭੀਰਤਾ ਅਤੇ ਆਦਰ ਨਾਲ ਸਾਰਾ ਕਹਿ ਲਈਏ ਕਿ ਆਸਟ੍ਰੇਲੀਆ ਅਤੇ ਨਾਲ ਨਾਲ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਇਹ ਦਿਨ ਮਨਾਇਆ ਗਿਆ। ਅਤੇ ਲੋਕਾਂ ਨੇ ਸਵੇਰੇ ਸਾਜਰੇ ਡੌਨ ਸਰਵਿਸਿਸ ਦੇ ਵਿੱਚ ਹਾਜ਼ਰੀ ਭਰੀ। ਗੈਲੋਪੋਲੀ ਵਿੱਚ ਆਪਣੀ ਜਾਨ ਵਾਰਨ ਵਾਲੇ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਸਿਪਾਹੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਿੱਖ ਸਿਪਾਹੀਆਂ ਦਾ ਯੋਗਦਾਨ ਖਾਸ ਤੌਰ 'ਤੇ ਚਰਚਾ ਦੇ ਵਿੱਚ ਰਿਹਾ। ਪਹਿਲੀ ਵਿਸ਼ਵ ਯੁੱਧ ਵਿੱਚ ਹਜ਼ਾਰਾਂ ਸਿਪਾਹੀ ਜਿਹੜੇ ਆ, ਖਾਸ ਕਰਕੇ ਸਿੱਖ ਰੈਜੀਮੈਂਟਾਂ ਨੇ ਐਨਜ਼ੈਕ ਫੌਜਾਂ ਦੇ ਨਾਲ ਮਿਲ ਕੇ ਲੜਾਈ ਲੜੀ ਅਤੇ ਆਪਣੀ ਬਹਾਦਰੀ ਨਾਲ ਇਤਿਹਾਸ ਦੇ ਵਿੱਚ ਥਾਂ ਬਣਾਈ। ਉਹਨਾਂ ਦੀ ਲੈਗੇਸੀ ਅੱਜ ਵੀ ਆਸਟ੍ਰੇਲੀਅਨ ਆਰਮੀ ਦੀ ਪਗੜੀ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਉਹਨਾਂ ਨੂੰ ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ। ਸਿੱਖਾਂ ਦੀ ਇਸ ਸ਼ਹਾਦਤ ਨੂੰ ਕਹਿ ਲਈਏ, ਕੁਰਬਾਨੀ ਨੂੰ ਕਹਿ ਲਈਏ, ਕਿ ਬੜੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਵਿੱਚ। ਅਤੇ ਉਹ ਸਤਿਕਾਰ ਜਿਹੜਾ ਉਹਨਾਂ ਦੇ ਜਿਹੜੀ ਸਿਰ ਦੇ ਉੱਤੇ ਹੈਟ ਦੇ ਉੱਤੇ ਇੱਕ ਛੋਟਾ ਜਿਹਾ ਟੁਕੜਾ ਜਿਹੜਾ ਲਗਾਇਆ ਗਿਆ, ਉਹਦੇ ਬਾਰੇ ਬਹੁਤ ਜ਼ਿਆਦਾ ਚਰਚਾ ਜਿਹੜੀ ਮੀਡੀਆ ਦੇ ਵਿੱਚ ਹੋਈ ਕਿ ਇਹ ਜਿਹੜਾ ਹਿੱਸਾ ਆ ਸਲਾਊਚ ਹੈਟ ਦੇ ਉੱਤੇ, ਇਹ ਪਗੜੀ ਇਹਦਾ ਨਾਮ ਜਿਹੜਾ ਉਹ ਹੈ ਜੀ। ਅਤੇ ਇਸੇ ਦੇ ਨਾਲ ਜੁੜਦੀ ਇੱਕ ਵੱਡੀ ਖਬਰ ਜਿਹੜੀ ਸਾਂਝੀ ਕਰਨੀ ਬਣਦੀ ਆ, ਖਾਸ ਤੌਰ ਦੇ ਉੱਤੇ ਸਿਡਨੀ ਦੇ ਵਿੱਚ, ਬਾਕੀ ਦੋ ਸ਼ਹਿਰਾਂ ਦੇ ਵਿੱਚ ਵੀ ਇਹ ਘਟਨਾਵਾਂ ਵਾਪਰੀਆਂ, ਪਰ ਸਿਡਨੀ ਦੇ ਮਾਰਟਿਨ ਪਲੇਸ ਵਿੱਚ ਡੌਨ ਸਰਵਿਸ ਦੌਰਾਨ ਇੰਡੀਜਨਸ ਵੈਟਰਨ ਅਤੇ ਪਾਸਟਰ ਜਿਹੜੇ ਰੇ ਮਿਨਿਕਨ ਵੱਲੋਂ ਵੈਲਕਮ ਟੂ ਕੰਟਰੀ ਅਤੇ ਐਕਨੋਲਜਮੈਂਟ ਆਫ ਦਾ ਕੰਟਰੀ ਦਿੱਤੀ ਜਾ ਰਹੀ ਸੀ, ਜਿਸ ਦੌਰਾਨ ਇੱਕ ਛੋਟੇ ਗਰੁੱਪ ਵੱਲੋਂ ਬੂਇੰਗ ਕੀਤੀ ਗਈ, ਜਾਣੀ ਕਿ ਇਸ ਦਾ ਨਿਰਾਦਰ ਕੀਤਾ ਗਿਆ। ਅਤੇ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ ਇਸ ਘਟਨਾ ਨੂੰ ਜਿਹੜਾ ਇੱਕ ਤਿੱਖੀ ਨਿੰਦਾ ਕੀਤੀ ਅਤੇ ਕਿਹਾ ਕਿ ਐਨਜ਼ੈਕ ਡੇ ਨੂੰ ਹਮੇਸ਼ਾ ਸਤਿਕਾਰ, ਗੰਭੀਰਤਾ ਅਤੇ ਆਦਰ ਨਾਲ ਮਨਾਉਣਾ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਬੂਇੰਗ ਤੋਂ ਜਿਹੜਾ ਬਹੁਤ ਜ਼ਿਆਦਾ ਹੈਰਾਨੀ ਹੋਈ, ਪਰ ਲੋਕਾਂ ਵੱਲੋਂ ਰੇ ਮਿਨਿਕਨ ਨੂੰ ਜਿਹੜੀਆਂ ਤਾਲੀਆਂ ਵਜਾ ਕੇ ਸਮਰਥਨ ਕੀਤਾ ਗਿਆ ਅਤੇ ਉਸ ਗੱਲ ਦੇ ਉੱਤੇ ਉਹਨਾਂ ਨੇ ਕਾਫੀ ਸੰਤੁਸ਼ਟੀ ਜਿਹੜੀ ਆਮ ਲੋਕਾਂ ਦੇ ਭਾਵਨਾਵਾਂ ਦੀ ਜਿਹੜੀ ਹੈ

ਉਹਨਾਂ ਦੇ ਸਾਥ ਦੀ ਜਤਾਈ। ਅਤੇ ਇਸੇ ਘਟਨਾ ਦੇ ਵਿੱਚ ਇੱਕ 24 ਸਾਲਾ ਨੌਜਵਾਨ ਜਿਹੜਾ ਉਹਨੂੰ ਨਿਊਸੈਂਸ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ। ਅਤੇ ਇਸ ਘਟਨਾ ਨੇ ਰਾਸ਼ਟਰੀ ਚਰਚਾ ਜਿਹੜੀ ਹੈ ਉਹ ਇੱਕ ਵਾਰੀ ਫੇਰ ਛੇੜ ਦਿੱਤੀ ਹੈ। ਅਤੇ ਇਸ ਘਟਨਾ ਦੇ ਬਾਰੇ ਜਿਹੜਾ ਬਹੁਤਾ ਜ਼ੋਰ ਦੇ ਕੇ ਜੇ ਕਹੀਏ ਤਾਂ ਗੱਲਬਾਤ ਜਿਹੜੀ ਹੈ ਉਹ ਸੋਸ਼ਲ ਮੀਡੀਆ 'ਤੇ ਦੇਖੀ ਗਈ। ਅੱਜ ਕੱਲ੍ਹ ਵੈਸੇ ਵੀ ਸੋਸ਼ਲ ਮੀਡੀਆ 'ਤੇ ਚਰਚਾ ਜਾਂ ਜ਼ੋਰ ਜਿਹੜਾ ਉਹ ਜ਼ਿਆਦਾ ਰਹਿੰਦਾ ਹੈ, ਹਕੀਕਤ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਇੰਨੀਆਂ ਪ੍ਰਭਾਵਸ਼ਾਲੀ ਜਿਹੜੀਆਂ ਉਹ ਨਹੀਂ ਹੁੰਦੀਆਂ। ਸੋ ਇਸ ਖਬਰ ਨੇ ਜਿਹੜੀ ਕਾਫੀ ਚਰਚਾ ਛੇੜ ਕੇ ਰੱਖੀ ਪੂਰੇ ਹਫ਼ਤੇ ਦੇ ਦੌਰਾਨ ਕਿ ਅਸਲ ਦੇ ਵਿੱਚ ਜਿਹੜਾ ਐਨਜ਼ੈਕ ਡੇ ਹੈ ਇਹਦੇ ਵਿੱਚ ਐਕਨੋਲੇਜਮੈਂਟ ਆਫ ਕੰਟਰੀ ਹੋਣਾ ਚਾਹੀਦਾ ਅਤੇ ਜਾਂ ਨਹੀਂ ਹੋਣਾ ਚਾਹੀਦਾ। ਇਸ ਗੱਲ ਬਾਰੇ ਕਾਫੀ ਜ਼ਿਆਦਾ ਚਰਚਾਵਾਂ ਛਿੜੀਆਂ। ਅਤੇ ਇੱਥੇ ਇੱਕ ਗੱਲ ਇਹ ਵੀ ਜ਼ਿਕਰਯੋਗ ਹੈ ਕਿ RSL ਵੱਲੋਂ ਜਿਹੜੀ ਰਿਟਰਨਸ ਸਰਵਿਸਿਜ਼ ਲੀਗ ਕਹੀ ਜਾਂਦੀ ਆ, RSL ਆਸਟ੍ਰੇਲੀਆ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਇਸ ਦੇ ਉੱਤੇ ਸਮੀਖਿਆ ਕਰਾਂਗੇ ਇਹ ਸਾਰੀ ਗੱਲਬਾਤ ਦੇ ਉੱਤੇ, ਕਿਉਂਕਿ ਇੱਕ ਉਹਨਾਂ ਦੀ ਰੂਟੀਨ ਵੀ ਹੈ ਕਿ ਉਹ ਹਰ ਸਾਲ ਐਨਜ਼ੈਕ ਡੇ ਤੋਂ ਬਾਅਦ ਸਾਰੇ ਜਿਹੜਾ ਕਹਿ ਲਈਏ ਕਿ ਐਨਜ਼ੈਕ ਡੇ ਦੀਆਂ ਜੋ ਜੋ ਵੀ ਜਿੱਥੇ ਜਿੱਥੇ ਵੀ ਓਬਜ਼ਰਵੇਸ਼ਨ ਹੁੰਦੀ ਆ, ਈਵੈਂਟਸ ਹੁੰਦੇ ਨੇ, ਉਹਨਾਂ ਤੋਂ ਬਾਅਦ ਉਹ ਸਮੀਖਿਆ ਕਰਦੇ ਨੇ ਸਾਲਾਨਾ ਤੌਰ ਦੇ ਉੱਤੇ। ਸੋ ਇਸ ਵਾਰ ਵੀ ਉਹ ਕਰਨਗੇ, ਖਾਸ ਤੌਰ ਦੇ ਉੱਤੇ ਤਵੱਜੋ ਜਿਹੜੀ ਆ ਉਹ ਇਸ ਘਟਨਾ ਦੇ ਉੱਤੇ ਦਿੱਤੀ ਜਾਏਗੀ। ਸੋ ਜੇ ਗੱਲ ਕਰੀਏ ਅਗਲੀ ਖਬਰ ਦੀ ਤਾਂ ਅਗਲੀ ਖਬਰ ਜਿਹੜੀ ਆਈ ਸੀ ਉਹ ਫੈਰਰ ਬਾਈ ਇਲੈਕਸ਼ਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਵਾਦ ਦੀ, ਕਿ ਫੈਰਰ ਬਾਈ ਇਲੈਕਸ਼ਨ ਦੇ ਵਿੱਚ ਗ੍ਰੀਨ ਪਾਰਟੀ ਵੱਲੋਂ ਪੰਜਾਬੀ ਭਾਸ਼ਾ ਵਿੱਚ ਚੋਣ ਚਿੰਨ੍ਹ ਯਾਨੀ ਕੋਰਫਲੂਟਸ ਲਗਾਉਣ 'ਤੇ ਇੱਕ ਵੱਡਾ ਵਿਵਾਦ ਖੜ੍ਹਾ ਹੋਇਆ ਸੀ, ਜਿੱਥੇ ਗ੍ਰੀਨਜ਼ ਉਮੀਦਵਾਰ ਰਿਚਰਡ ਹੈਂਡਰੀ ਲਈ ਲਗਾਏ ਗਏ ਚਿੰਨ੍ਹਾਂ ਵਿੱਚ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਇਲੈਕਸ਼ਨ ਦੇ ਵਿੱਚ ਜਿਹੜੀ ਹੈ ਉਹਨਾਂ ਨੂੰ ਸਪੋਰਟ ਕੀਤੀ ਜਾਵੇ। ਅਤੇ ਵਨ ਨੇਸ਼ਨ ਦੀ ਜਿਹੜੀ ਲੀਡਰ ਪੌਲਿਨ ਹੈਂਸਨ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਅਤੇ ਫੇਸਬੁੱਕ 'ਤੇ ਲਿਖਿਆ ਕਿ ਆਸਟ੍ਰੇਲੀਅਨ ਚੋਣਾਂ ਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਰਾਸ਼ਟਰੀ ਏਕਤਾ ਅਤੇ ਏਕੇ ਦੀ ਪ੍ਰਤੀਕ ਜਿਹੜੀ ਆ ਉਹ ਅੰਗਰੇਜ਼ੀ ਭਾਸ਼ਾ। ਉਹਨਾਂ ਨੇ ਗ੍ਰੀਨਜ਼ ਪਾਰਟੀ ਦੇ ਉੱਤੇ ਇਲਜ਼ਾਮ ਲਾਇਆ ਕਿ ਉਹ ਓਪਨ ਬਾਰਡਰਸ ਅਤੇ ਵੱਡੀ ਤਾਦਾਦ ਦੇ ਵਿੱਚ ਇਮੀਗ੍ਰੇਸ਼ਨਸ ਅਤੇ ਭਾਈਚਾਰੇ ਦੇ ਵਿੱਚ ਵੰਡ ਪਾਉਣ ਦੀਆਂ ਗੱਲਾਂ ਦੇ ਵੱਲ ਵੱਧ ਰਹੇ ਨੇ ਜਾਂ ਉਹਨਾਂ ਗੱਲਾਂ ਦੇ ਹੱਕ ਵਿੱਚ ਨੇ। ਅਤੇ ਮਾਫ਼ ਕਰਨਾ, ਅਤੇ ਪੰਜਾਬੀ ਕੋਰਫਲੂਟਸ ਦੇ ਜਿਹੜਾ ਐਂਟੀ ਹੈਂਸਨ ਸਾਈਨਾ ਨੇ ਚਰਚਾ ਜਿਹੜੀ ਹੈ ਉਹ ਵੀ ਗਰਮਾਈ। ਅਤੇ ਵਨ ਨੇਸ਼ਨ ਉਮੀਦਵਾਰ ਜਿਹੜੇ ਡੇਵਿਡ ਫਾਰਲੀ ਨੇ ਇਸ ਵਿਵਾਦ 'ਤੇ ਆਪਣੇ ਹੱਕ ਵਿੱਚ ਜਿਹੜੀ ਹੈ ਇਹ ਇਸ ਸਾਰੀ ਘਟਨਾਕ੍ਰਮ ਨੂੰ ਦੱਸਿਆ ਕਿ ਉਹਨਾਂ ਦੇ ਹੱਕ ਵਿੱਚ ਜਿਹੜਾ ਲੋਕਾਂ ਦੀ ਵੋਟ ਜਿਹੜੀ ਹੈ ਉਹ ਭੁਗਤੇਗੀ। ਅਤੇ ਇਹ ਬਾਈ ਇਲੈਕਸ਼ਨ ਜਿਹੜੀ 9 ਮਈ ਨੂੰ ਆਉਣ ਵਾਲੇ ਕਹਿ ਲਈਏ ਕਿ ਜਿਹੜਾ ਹਫ਼ਤਾਂਤ ਹੈ ਉਦੋਂ ਹੋਣੀਆਂ ਨੇ, ਅਤੇ ਇੱਥੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ। ਪਰ ਦੇਖਣ ਵਾਲੀ ਗੱਲ ਇਹ ਵੀ ਜਿਹੜੀ ਹੋਏਗੀ, ਦਿਲਚਸਪ ਗੱਲ ਹੋਏਗੀ ਕਿ ਲੋਕਾਂ ਦਾ ਧਿਆਨ ਅਜਿਹੇ ਮੁੱਦੇ ਖਿੱਚਦੇ ਨੇ ਜਾਂ ਫਿਰ ਜਿਹੜੇ ਅਸਲ ਪੋਲਿਸੀਜ਼ ਜਾਂ ਅਸਲ ਮੁੱਦੇ ਲੋਕਾਂ ਦੇ ਹਨ ਉਹਨਾਂ ਦੇ ਤੌਰ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਧਿਆਨ 'ਚ ਰੱਖ ਕੇ ਮੱਦੇਨਜ਼ਰ ਰੱਖ ਕੇ ਵੋਟ ਜਿਹੜੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਸੋ ਅਗਲੀ ਗੱਲ ਦੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿਹੜੀ ਮੈਲਬਨ ਦੇ ਵਿੱਚ ਇੱਕ ਕੈਦੀ ਫਰਾਰ ਹੋਇਆ ਅਤੇ ਕਿਲਰ ਈਸਟ ਸਿਮੈਟਰੀ ਦੇ ਵਿੱਚ ਆਪਣੇ ਭਰਾ ਦੇ ਅੰਤਿਮ ਸੰਸਕਾਰ ਦੌਰਾਨ ਇੱਕ 47 ਸਾਲਾ ਕੈਦੀ ਓਰੀਜੋਲ ਰੁਕਾਜ ਨਾਂ ਦਾ ਜਿਹੜਾ ਉਹ ਸੰਸਕਾਰ ਦੀ ਜਿਹੜੀ ਵਿਧੀ ਜਾਂ ਜਿਹੜੇ ਕਹਿ ਲਓ ਕਿ ਉੱਥੇ ਚੱਲ ਰਿਹਾ ਸੀ ਉਸ ਦੇ ਵਿੱਚੋਂ ਫਰਾਰ ਹੋ ਜਾਂਦਾ। ਉਸ ਨੂੰ ਫਿਊਨਰਲ ਲਈ ਇੱਕ ਦਿਨ ਦੇ ਲਈ ਜਿਹੜਾ ਰਿਲੀਜ਼ ਕੀਤਾ ਗਿਆ ਸੀ, ਪਰ ਪੁਲਿਸ ਦੀ ਨਿਗਰਾਨੀ ਦੇ ਹੇਠ ਇਹ ਸਾਰਾ ਕੁਝ ਵਾਪਰਿਆ। ਅਤੇ ਘਟਨਾ ਜਿਹੜੀ ਹੈ 25 ਅਪ੍ਰੈਲ ਨੂੰ ਦੁਪਹਿਰ ਲਗਭਗ 1:30 ਵਜੇ ਵਾਪਰੀ, ਜਿੱਥੇ ਸਰਵਿਸ ਦੌਰਾਨ ਨਿਗਰਾਨੀ ਤੋਂ ਬਚ ਕੇ ਜਿਹੜਾ ਇਹ ਕੈਦੀ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਵੱਲੋਂ ਖੋਜ ਮੁਹਿੰਮ ਜਿਹੜੀ ਉਹ ਤੇਜ਼ ਕਰ ਦਿੱਤੀ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਅਤੇ ਕਿ ਉਸਨੂੰ ਦੇਖਣ 'ਤੇ ਤੁਰੰਤ 000 ਜਾਂ ਐਮਰਜੈਂਸੀ ਨੰਬਰਾਂ 'ਤੇ ਸੰਪਰਕ ਕੀਤਾ ਜਾਵੇ। ਪੁਲਿਸ ਨੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਅਤੇ ਉਸ ਨੂੰ ਇੱਕ ਮੱਧਮ ਸੁਰੱਖਿਆ ਵਾਲਾ ਯਾਨੀ ਕਿ ਕੈਦੀ ਦੱਸਿਆ ਅਤੇ ਉਹ ਹਿੰਸਕ ਨਹੀਂ ਮੰਨਿਆ ਜਾ ਰਿਹਾ। ਪਰ ਲੋਕਾਂ ਨੂੰ ਇਹ ਵੀ ਹਦਾਇਤ ਨਾਲ ਕੀਤੀ ਗਈ ਅਤੇ ਚੇਤਾਵਨੀ ਜਿਹੜੀ ਆ ਦਿੱਤੀ ਗਈ ਕਿ ਇਸ ਵਿਅਕਤੀ ਨੂੰ ਜੇ ਤੁਸੀਂ ਦੇਖਦੇ ਹੋ ਤਾਂ ਸਿੱਧਾ ਜਾ ਕੇ ਆਪ ਉਸ ਨੂੰ ਜਿਹੜਾ ਉਹ ਨਾ ਉਸ ਦੇ ਨਾਲ ਸੰਪਰਕ ਕੀਤਾ ਜਾਵੇ, ਸਗੋਂ ਜਿਹੜੀ
ਇੱਕ ਕਾਨੂੰਨ ਦੀ ਬਣੀ ਹੋਈ ਏਜੰਸੀ ਜਾਂ ਜਿਹੜੇ ਕਾਨੂੰਨੀ ਲੋਕ ਨੇ, ਪੁਲਿਸ ਹੈ, ਅਥੋਰਿਟੀਜ਼ ਨੇ, ਉਹਨਾਂ ਦੇ ਨਾਲ ਸਿੱਧਾ ਸੰਪਰਕ ਜਿਹੜਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਤਰੀਕੇ ਦੇ ਨਾਲ ਉਸ ਨੂੰ ਕਾਬੂ ਦੁਬਾਰਾ ਕਰ ਸਕਣ। ਅਗਲੀ ਵੱਡੀ ਖਬਰ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ, ਉਹ ਸੀ ਵਾਈਟ ਹਾਊਸ ਦੇ ਵਿੱਚ ਮੀਡੀਆ ਕੋਰਸਪੋਂਡੈਂਟਸ ਦਾ ਇੱਕ ਡਿਨਰ ਜਿਹੜਾ ਰੱਖਿਆ ਜਾਂਦਾ, ਅਤੇ ਉਸ ਡਿਨਰ ਦੇ ਦੌਰਾਨ ਇੱਕ ਸੁਰੱਖਿਆ ਬ੍ਰੀਚ ਜਿਹੜਾ ਬਹੁਤ ਵੱਡਾ ਹੁੰਦਾ, ਅਤੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਹਿਲਟਨ ਹੋਟਲ ਵਿਖੇ ਵਾਈਟ ਹਾਊਸ ਕੋਰਸਪੋਂਡੈਂਟਸ ਡਿਨਰ ਦੌਰਾਨ ਵੱਡਾ ਇੱਕ ਸੁਰੱਖਿਆ ਮੁੱਦਾ ਖੜ੍ਹਾ ਹੋਇਆ ਜਦੋਂ 25 ਅਪ੍ਰੈਲ ਦੀ ਰਾਤ ਨੂੰ ਤਕਰੀਬਨ 8:30 ਵਜੇ ਇੱਕ 31 ਸਾਲਾ ਵਿਅਕਤੀ ਜਿਹੜਾ ਕਥਿਤ ਤੌਰ 'ਤੇ ਜਿਸਦਾ ਨਾਮ ਟੋਮਸ ਐਲਨ, ਉਹ ਸੁਰੱਖਿਆ ਚੈੱਕ ਪੁਆਇੰਟ ਤੋਂ ਜਿਹੜਾ ਹਥਿਆਰਬੰਦ ਸਥਿਤੀ ਦੇ ਵਿੱਚ ਗੋਲੀਆਂ ਚਲਾਉਂਦਾ ਹੋਇਆ ਜਿਹੜਾ ਉਹ ਨਿਕਲ ਜਾਂਦਾ ਹੈ ਜੀ ਇਸ ਡਿਨਰ ਵੱਲ, ਉਸ ਕੋਲ ਬੰਦੂਕਾਂ ਅਤੇ ਛੁਰੇ, ਉਹ ਛੁਰਿਆਂ ਅਤੇ ਬੰਦੂਕਾਂ ਦੇ ਨਾਲ ਲੈਸ ਸੀ। ਉਸਨੇ ਇੱਕ ਸੀਕ੍ਰੇਟ ਸਰਵਿਸ ਅਫਸਰ 'ਤੇ ਜਾਂਦੇ ਹੋਏ ਜਿਹੜੀ ਆ ਉਹ ਗੋਲੀ ਵੀ ਚਲਾਈ, ਪਰ ਬੁਲੇਟ ਪਰੂਫ ਵੈਸਟ ਕਾਰਨ ਅਫਸਰ ਜਿਹੜਾ ਉਹ ਬਚ ਜਾਂਦਾ, ਅਤੇ ਇਸ 'ਤੇ ਸੀਕ੍ਰੇਟ ਸਰਵਿਸ ਨੇ ਤੁਰੰਤ ਕਾਰਵਾਈ ਕਰਕੇ ਸ਼ੂਟਰ ਨੂੰ ਨਿਊਟਰਲਾਈਜ਼ ਜਾਣੀ ਕਿ ਨਕਾਰਾ ਕਰ ਦਿੱਤਾ ਅਤੇ ਗ੍ਰਿਫਤਾਰ ਕਰ ਲਿਆ। ਰਾਸ਼ਟਰਪਤੀ ਡੋਨਲਡ ਟਰੰਪ, ਫਸਟ ਲੇਡੀ ਮਿਲਾਨੀਆ ਟਰੰਪ ਅਤੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਵੈਂਸ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਤੁਰੰਤ ਜਿਹੜਾ ਇਸ ਮੌਕੇ ਤੋਂ ਬਾਹਰ ਸੁਰੱਖਿਅਤ ਕੱਢਿਆ ਗਿਆ। ਡਿਨਰ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਅਤੇ ਇਸ ਨੂੰ ਅਗਲੇ 30 ਦਿਨਾਂ ਵਿੱਚ ਮੁੜ ਤੋਂ ਆਯੋਜਿਤ ਕਰਨ ਦੀ ਜਿਹੜੀ ਹੈ ਇੱਕ ਗੱਲ ਵੀ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਹੈ ਕਿ ਉਹ ਇਹਨਾਂ ਘਟਨਾਵਾਂ ਤੋਂ ਜਿਹੜਾ ਉਹ ਪਿੱਛੇ ਹਟਣ ਵਾਲੇ ਨਹੀਂ, ਡਰਨ ਵਾਲੇ ਨਹੀਂ, ਅਤੇ ਉਹ ਇਸ ਨੂੰ ਦੁਬਾਰਾ ਜਿਹੜਾ ਆਯੋਜਨ ਜਿਹੜਾ ਉਹ ਕੀਤਾ ਜਾਵੇਗਾ। ਅਤੇ ਉਹਨਾਂ ਕਿਹਾ ਕਿ ਉਹ ਕਿਸੇ ਗੱਲ ਤੋਂ ਜਿਹੜਾ ਚਿੰਤਤ ਨਹੀਂ ਨੇ, ਅਤੇ ਇਸ ਘਟਨਾ ਨੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਵੱਧਦੀਆਂ ਸੁਰੱਖਿਆ ਚਿੰਤਾਵਾਂ ਨੂੰ ਬਹੁਤ ਵੱਡੇ ਪੱਧਰ 'ਤੇ ਉਜਾਗਰ ਵੀ ਕੀਤਾ। ਵਿਰੋਧੀ ਧਿਰਾਂ ਦੇ ਵੱਲੋਂ ਵੀ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਸਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਸੁਰੱਖਿਆ ਉਪਾਅ ਜਿਹੜੇ ਉਹ ਕੀਤੇ ਜਾਣਗੇ ਇਹ ਦੇਖਣਾ ਆਪਣੇ ਆਪ ਦੇ ਵਿੱਚ ਦਿਲਚਸਪ ਹੋਏਗਾ। ਅਗਲੀ ਖਬਰ ਜਿਹੜੀ ਹੈ ਆਸਟ੍ਰੇਲੀਆ ਦੇ ਸੂਬੇ ਨਾਰਦਰਨ ਟੈਰੀਟਰੀ ਤੋਂ, ਜਿੱਥੇ ਐਲਿਸ ਸਪ੍ਰਿੰਗ ਦੇ ਵਿੱਚ ਇੱਕ 5 ਸਾਲਾ ਬੱਚੀ ਦਾ ਜਿਹੜਾ ਪਹਿਲਾਂ ਅਗਵਾ ਕੀਤਾ ਗਿਆ। ਐਲਿਸ ਸਪ੍ਰਿੰਗ ਦੇ ਵਿੱਚ ਭਿਆਨਕ ਘਟਨਾ, ਪੂਰੇ ਇਲਾਕੇ ਨੂੰ ਇਸ ਘਟਨਾ ਨੇ ਜਿਹੜਾ ਸਦਮੇ ਦੇ ਵਿੱਚ ਪਾ ਦਿੱਤਾ। 5 ਸਾਲਾਂ ਦੀ ਇੰਡੀਜਨਸ ਬੱਚੀ ਜਿਸ ਨੂੰ ਪਰਿਵਾਰ ਵੱਲੋਂ ਸੱਭਿਆਚਾਰਕ ਤੌਰ 'ਤੇ ਕਾਮੋਨਜਾਈ ਲਿਟਲ ਬੇਬੀ ਕਿਹਾ ਜਾ ਰਿਹਾ ਕਿ ਇਸ ਨਾਮ ਦੇ ਨਾਲ ਸੰਬੋਧਿਤ ਕੀਤਾ ਜਾਵੇ, ਉਹ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ, ਅਤੇ ਬਾਅਦ ਵਿੱਚ ਜਦੋਂ ਇੱਕ ਵੱਡੀ ਖੋਜ ਮੁਹਿੰਮ ਚਲਾਈ ਗਈ ਅਤੇ ਉਸਦੀ ਲਾਸ਼ ਜਿਹੜੀ ਹੈ ਉਹ ਘਰ ਤੋਂ ਲਗਭਗ 5 ਕਿਲੋਮੀਟਰ ਦੂਰ ਜਿਹੜੀ ਹੈ ਉਹ ਲੱਭੀ ਗਈ, ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 47 ਸਾਲਾ ਜੈਫਰਸਨ ਲੂਇਸ ਉੱਤੇ ਉਸਨੂੰ ਅਗਵਾ ਅਤੇ ਕਤਲ ਕਰਨ ਦੇ ਕਥਿਤ ਤੌਰ 'ਤੇ ਇਲਜ਼ਾਮ ਲਗਾਏ ਨੇ। ਲੂਇਸ ਨੂੰ 30 ਅਪ੍ਰੈਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਅਤੇ ਉਸਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਆਮ ਲੋਕਾਂ ਨੇ ਜਦੋਂ ਉਸਨੂੰ ਫੜਿਆ ਅਤੇ ਫੜ ਕੇ ਉਸਦੀ ਕੁੱਟਮਾਰ ਜਿਹੜੀ ਹੈ ਉਹ ਕੀਤੀ ਗਈ, ਜਿਸ ਉਪਰੰਤ ਪੁਲਿਸ ਵੱਲੋਂ ਉਸਦੀ ਸੁਰੱਖਿਆ ਦੇ ਮੱਦੇਨਜ਼ਰ ਉਸਨੂੰ ਐਲਿਸ ਸਪ੍ਰਿੰਗ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਲੋਕਾਂ ਦਾ ਗੁੱਸਾ ਅਤੇ ਰੋਸ ਇੰਨਾ ਜ਼ਿਆਦਾ ਸੀ ਕਿ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸਨੂੰ ਜਿਹੜਾ ਇੱਥੋਂ ਦੇ ਮੂਲ ਵਾਸੀ ਭਾਈਚਾਰੇ ਦੇ ਲੋਕ ਹੈ ਉਹਨਾਂ ਦੇ ਹਵਾਲੇ ਕੀਤਾ ਜਾਵੇ, ਅਤੇ ਉਹ ਆਪਣੇ ਤਰੀਕੇ ਦੇ ਨਾਲ ਇਸ ਗੱਲ ਦਾ ਇਨਸਾਫ ਜਿਹੜਾ ਉਹ ਲੈਣਗੇ। ਪਰ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਪੁਲਿਸ ਵੱਲੋਂ ਜਿਹੜਾ ਉਹ ਇਸ ਕਾਰਵਾਈ ਨੂੰ ਰੋਕਿਆ ਗਿਆ, ਪਰ ਦੇਖਦੇ ਹੀ ਦੇਖਦੇ ਇਹ ਲੋਕ ਜਿਹੜੇ ਆ, ਇਹ ਭੀੜ ਜਿਹੜੀ ਹੈ ਹਿੰਸਕ ਰੂਪ ਜਿਹੜੀ ਲੈ ਜਾਂਦੀ ਹੈ, ਅਤੇ ਹਿੰਸਕ ਰੂਪ ਇੰਨਾ ਕੁ ਜ਼ਿਆਦਾ ਹੋ ਜਾਂਦਾ ਕਿ ਵੱਡੇ ਮੀਡੀਆ ਪਲੈਟਫਾਰਮ ਇਸ ਨੂੰ ਦੰਗਿਆਂ ਦਾ ਨਾਮ ਦੇ ਕੇ ਸੰਬੋਧਨ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ 2 ਪੁਲਿਸ ਦੀਆਂ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ, ਪੁਲਿਸ ਦਾ ਅਮਲਾ, ਹਸਪਤਾਲ ਦਾ ਅਮਲਾ ਅਤੇ ਨਾਲ ਦੇ ਜਿਹੜੇ ਬਿਜ਼ਨਸ ਸੀ, ਚਾਹੇ ਉਹ ਨੇੜੇ ਇੱਕ ਸ਼ੈਲ ਦਾ ਪੈਟਰੋਲ ਪੰਪ ਸੀ ਉਸਦਾ ਅਮਲਾ ਜਿਹੜਾ ਉਹ ਬਹੁਤ ਘੰਟਿਆਂ ਦੇ ਲਈ ਜਿਹੜਾ ਆਪੋ ਆਪਣੀ ਥਾਂ ਦੇ ਉੱਤੇ ਫਸਿਆ ਰਿਹਾ, ਆਪਣੀ ਜਾਨ ਬਚਾਉਂਦਾ ਰਿਹਾ, ਅਤੇ ਇਸ ਸਾਰੀ ਘਟਨਾ ਨੂੰ ਜਿਹੜਾ ਭੀੜ ਨੂੰ ਪੁਲਿਸ ਨੇ ਕਹਿ ਲਈਏ ਕਿ ਟੀਅਰ ਗੈਸ ਅਤੇ ਰਬੜ ਬੁਲਟਾਂ ਨਾਲ ਨਾਲ ਜਿਹੜੀ ਪੈਪਰ ਸਪਰੇ ਵਰਤ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਖਬਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਹਿ ਲਈਏ ਨਿਊਜ਼ ਉਹ ਬਣ ਜਾਂਦੀ ਹੈ,
ਅਤੇ ਇਸੇ ਦੌਰਾਨ ਬੱਚੀ ਦੇ ਪਰਿਵਾਰ ਨੇ ਸ਼ਾਂਤੀ ਬਣਾਈ ਰੱਖਣ ਅਤੇ ਜਿਹੜੇ ਲੋਕ ਹੈ ਉਹਨਾਂ ਨੂੰ ਇੱਕ ਅਪੀਲ ਇਹ ਵੀ ਕੀਤੀ ਕਿ ਜਿਹੜੀ ਜਸਟਿਸ ਸਿਸਟਮ ਹੈ ਉਹਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ, ਉਹਨਾਂ ਦੇ ਜਿਹੜੇ ਰਿਸਪੈਕਟਡ ਦਾਦਾ ਇਸ ਬੱਚੀ ਦੇ, ਉਹਨਾਂ ਵੱਲੋਂ ਇਹ ਅਪੀਲ ਜਿਹੜੀ ਉਹ ਕੀਤੀ ਗਈ ਲੋਕਾਂ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ। ਸੋ ਇਹ ਜਿਹੜੀ ਘਟਨਾ ਇਹਨੇ ਬਹੁਤ ਵੱਡਾ ਸਦਮਾ ਜਿਹੜਾ ਸਾਰੇ ਭਾਈਚਾਰੇ ਨੂੰ ਆਸਟ੍ਰੇਲੀਆ ਦੇ ਵਿੱਚ ਅਤੇ ਜਿੰਨੇ ਵੀ ਕਹਿ ਲਈਏ ਕਿ ਅਪਰਾਧਿਕ ਲੋਕ ਜਾਂ ਐਸੀ ਬਿਰਤੀ ਦੇ ਜਾਂ ਐਸੀ ਹਿਸਟਰੀ ਵਾਲੇ ਲੋਕ ਨੇ ਉਹਨਾਂ ਦੇ ਬੇਲ ਲੋਜ਼ ਦੇ ਉੱਤੇ ਉਹਨਾਂ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਹੈਂਡਲ ਕਰਿਆ ਜਾਣਾ ਚਾਹੀਦਾ, ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਖੜ੍ਹੇ ਹੋ ਗਏ ਨੇ। ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ, ਪੋਰਟ ਆਰਥਰ ਮੈਸੇਕਰ ਦੀ 30ਵੀਂ ਬਰਸੀ ਬਾਰੇ। ਇਸ ਹਫ਼ਤੇ ਜਿਹੜੀ ਹੈ ਤਸਮਾਨੀਆ ਦੇ ਵਿੱਚ ਪੋਰਟ ਆਰਥਰ ਮੈਸੇਕਰ ਦੀ 30ਵੀਂ ਬਰਸੀ ਜਿਹੜੀ ਹੈ ਉਹ ਮਨਾਈ ਗਈ ਅਤੇ 28 April 1996 ਵਿੱਚ ਇਹ ਘਟਨਾ ਜਿਹੜੀ ਹੈ ਉਹ ਵਾਪਰਦੀ ਹੈ, ਜਿਸ ਨੂੰ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਘਟਨਾ ਮਾਸ ਸ਼ੂਟਿੰਗ ਦੀ ਦੱਸਿਆ ਗਿਆ, ਜਿਸ ਵਿੱਚ 35 ਲੋਕ ਮਾਰੇ ਗਏ ਅਤੇ ਇਹ ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਮਾਸ ਸ਼ੂਟਿੰਗ ਉਸ ਵੇਲੇ ਦੀ ਸੀ ਜਿਹੜੀ ਪੋਰਟ ਆਰਥਰ ਦੀ ਹਿਸਟੋਰਿਕ ਇੱਕ ਇਤਿਹਾਸਕ ਸਾਈਟ ਦੇ ਉੱਤੇ ਹੋਈ ਅਤੇ ਇਸੇ ਜਗ੍ਹਾ ਦੇ ਉੱਤੇ ਇੱਕ ਯਾਦਗਾਰੀ ਸਮਾਗਮ ਵਿੱਚ ਲਗਭਗ 160 ਲੋਕਾਂ ਨੇ ਹਾਜ਼ਰੀ ਭਰੀ ਮੁੱਖ ਤੌਰ ਦੇ ਉੱਤੇ, ਅਤੇ ਉਹਨਾਂ ਨੇ ਬਚੇ ਹੋਏ ਲੋਕਾਂ, ਉਹਨਾਂ ਦੇ ਪਰਿਵਾਰਾਂ ਅਤੇ ਫਸਟ ਰਿਸਪੋਂਡਰ ਜਿਹੜੇ ਟੀਮਸ ਦੇ ਵਿੱਚ ਸੀਗੇ ਉਹਨਾਂ ਨੂੰ ਯਾਦ ਕੀਤਾ। ਇਸੇ ਮੌਕੇ 'ਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਤਸਮਾਨੀਆ ਦੇ ਪ੍ਰੀਮੀਅਰ ਜੈਰਮੀ ਰਾਕਲਿਫ ਨੇ ਘਟਨਾ ਦੀ ਭਿਆਨਕਤਾ ਨੂੰ ਯਾਦ ਕੀਤਾ ਅਤੇ ਉਸ ਵੇਲੇ ਲਾਗੂ ਕੀਤੀਆਂ ਗਨ ਲਾਅ ਰਿਫੋਰਮਸ ਨੂੰ ਮਹੱਤਵਪੂਰਨ ਦੱਸਿਆ। ਸੋ ਅਗਲੀ ਖਬਰ ਜਿਹੜੀ ਆ ਉਹ ਕੈਨਬਰਾ ਦੇ ਵਿੱਚ ਇੱਕ ਬੀ ਡਬਲ ਟਰੱਕ ਦੇ ਪਲਟਣ ਕਾਰਨ ਇੰਟਰਚੇਂਜ ਜਿਹੜਾ ਗਲੈਨਲੋਕ ਇੰਟਰਚੇਂਜ ਉੱਥੇ ਇੱਕ ਬਹੁਤ ਵੱਡਾ ਜਾਮ ਲੱਗਿਆ, ਹਾਲਾਂਕਿ ਡਰਾਈਵਰ ਜਿਹੜਾ ਇਸ ਘਟਨਾ ਦੇ ਵਿੱਚ ਬਚ ਗਿਆ ਅਤੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਜਿਹੜਾ ਉਹ ਦੱਸਿਆ ਜਾਂਦਾ ਹੈ। ਅਤੇ ਘਟਨਾ ਤੋਂ ਬਾਅਦ ਇਲਾਕੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ, ਕਿਉਂਕਿ ਟ੍ਰੈਫਿਕ ਜਾਮ ਜਿਹੜਾ ACT ਦੇ ਵਿੱਚ ਹੁਣ ਹੌਲੀ ਹੌਲੀ ਵੱਧਦਾ ਜਾ ਰਿਹਾ। ਅਤੇ ਇਸ ਮੌਕੇ 'ਤੇ ਖਾਸ ਗੱਲ ਇਹ ਕਿ ACT ਪੁਲਿਸਿੰਗ ਜਿਹੜੀ ਹੈ ਉਹ ਮੌਕੇ 'ਤੇ ਗਵਾਹਾਂ ਦੀ ਭਾਲ ਕਰ ਰਹੀ ਹੈ ਕਿ ਇਹ ਟਰੱਕ, ਇਹ ਘਟਨਾ ਜਿਹੜੀ ਹੈ ਉਹ ਵਾਪਰੀ ਕਿਵੇਂ। ਇਸ ਗੱਲ ਦੇ ਉੱਤੇ ਜਿਹੜੀ ਤਵੱਜੋ ਪੁਲਿਸ ਜਿਹੜੀ ਹੈ ਇਸ ਵੇਲੇ ਦੇ ਰਹੀ ਹੈ ਜੀ। ਅਗਲੀ ਖਬਰ ਸੀ ਪੌਲੀਨ ਹੈਂਸਨ, ਵਨ ਨੇਸ਼ਨ ਦੀ ਜਿਹੜੀ ਲੀਡਰ, ਉਹਨਾਂ ਨੂੰ ਮਿਲੇ ਡੋਨੇਸ਼ਨ, ਡੋਨੇਸ਼ਨ ਦੇ ਵਿੱਚ ਪੈਸੇ ਅਤੇ ਨਾਲ ਇੱਕ ਪ੍ਰਾਈਵੇਟ ਜਹਾਜ਼ ਬਾਰੇ। ਚੋਣਾਂ ਤੋਂ ਪਹਿਲਾਂ ਖਾਸ ਕਰਕੇ ਜਿਹੜੀਆਂ ਫੈਰਰ ਬਾਈ ਇਲੈਕਸ਼ਨ ਦੀਆਂ ਗੱਲ ਕਰੀਏ, ਉਸ ਤੋਂ ਪਹਿਲਾਂ ਸਿਆਸੀ ਮਾਹੌਲ ਜਿਹੜਾ ਉਹ ਗਰਮ ਹੈ। ਵਨ ਨੇਸ਼ਨ ਦੀ ਲੀਡਰ ਪੌਲੀਨ ਹੈਂਸਨ ਅਤੇ ਵੱਡੇ ਡੋਨੇਸ਼ਨ ਅਤੇ ਪ੍ਰਾਈਵੇਟ ਜਹਾਜ਼ ਵਰਤਣ ਬਾਰੇ ਕਾਫੀ ਸਵਾਲ ਜਿਹੜੇ ਆ ਉੱਠ ਰਹੇ ਨੇ। ਇਹ ਜਿਹੜਾ ਡੋਨੇਸ਼ਨ ਇਹਨਾਂ ਨੂੰ ਦਿੱਤਾ ਗਿਆ ਉਹ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਨਾਮ ਗੀਨਾ ਰਾਈਨਹਾਰਟਸ ਨਾਮ ਦੀ ਜਿਹੜੀ ਇੱਕ ਕਹਿ ਲਈਏ ਕਿ ਸਨਅਤਕਾਰ, ਆਸਟ੍ਰੇਲੀਆ ਦੀ ਬਹੁਤ ਵੱਡੀ ਇੰਡਸਟਰੀਅਲਿਸਟ ਅਤੇ ਸਭ ਤੋਂ ਅਮੀਰ ਔਰਤ ਮੰਨੀ ਜਾਣ ਵਾਲੀ ਗੀਨਾ ਰਾਈਨਹਾਰਟਸ ਵੱਲੋਂ ਜਿਹੜਾ ਜਾਂ ਉਹਨਾਂ ਦੀਆਂ ਕੰਪਨੀਆਂ ਦੇ ਜਿਹੜੇ ਮੁਖੀ ਹੈ ਉਹਨਾਂ ਵੱਲੋਂ ਦਿੱਤਾ ਗਿਆ। ਅਤੇ ਇਸ ਦੇ ਵਿੱਚ ਮਾਲੀਆ ਸਹਾਇਤਾ ਦੇ ਨਾਲ ਨਾਲ ਇੱਕ ਜਿਹੜਾ ਪ੍ਰਾਈਵੇਟ ਪਲੇਨ ਦਿੱਤਾ ਗਿਆ ਉਸ ਦੀ ਗੱਲ ਕਾਫੀ ਚਰਚਾ ਦੇ ਵਿੱਚ ਰਹੀ। ਅਤੇ ਕੁਝ ਸ਼ਬਦ ਜਿਹੜੇ ਪੌਲੀਨ ਹੈਂਸਨ ਵੱਲੋਂ ਵਰਤੇ ਗਏ, ਖਾਸ ਕਰ ਇਸ ਗੱਲਬਾਤ ਨੂੰ ਜਦੋਂ ਸਾਂਝਾ ਕੀਤਾ ਗਿਆ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਡੋਨੇਸ਼ਨ ਨੂੰ ਬਾਰੇ ਦੱਸਿਆ ਗਿਆ, ਅਤੇ ਉਹਦੇ ਵਿੱਚ ਕਈ ਕੁਝ ਜਿਹੜੇ ਸ਼ਬਦ ਉਹ ਅਜਿਹੇ ਵਰਤੇ ਗਏ ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਕਹਿ ਲਈਏ ਇਖਲਾਕੀ ਤੌਰ ਦੇ ਉੱਤੇ ਜਿਹੜੇ ਮਾਹਿਰ ਹੈ ਉਹ ਕਹਿੰਦੇ ਆ, ਰਾਜਨੀਤੀ ਦੇ ਮਾਹਰਾਂ ਵੱਲੋਂ ਕਹਿਣਾ ਕਿ ਇਹ ਇੱਕ ਚੰਗੇ ਸੁਲਝੇ ਹੋਏ ਰਾਜਨੀਤੀਵਾਨ ਦੇ ਸ਼ਬਦ ਜਾਂ ਭਾਸ਼ਾ ਨਹੀਂ ਹੋ ਸਕਦੀ। ਸੋ ਅਗਲੀ ਖਬਰ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ MICA ਪੈਰਾਮੈਡਿਕਸ ਜਿਹੜੇ ਹੈ ਉਹਨਾਂ ਦੇ ਉੱਤੇ ਛੁਰੇ ਨਾਲ ਹਮਲਾ ਹੋਇਆ। ਵਿਕਟੋਰੀਆ ਦੇ ਵਿੱਚ MICA ਯਾਨੀ ਕਿ ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ ਪੈਰਾਮੈਡਿਕ ਉੱਤੇ ਛੁਰੇ ਨਾਲ ਹਮਲਾ ਹੋਇਆ, ਜਿਸ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਨੇ ਐਮਰਜੈਂਸੀ ਸਰਵਿਸਿਜ਼ ਵਰਕਰਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ। ਇੱਕ ਵਾਰੀ ਫੇਰ ਪੁਲਿਸ ਨੇ ਜਿਹੜੀ ਹੈ ਮਾਫ਼ ਕਰਨਾ ਇੱਕ ਵਾਰੀ ਫੇਰ ਜਿਹੜੀ ਇਹਨਾਂ ਦੀ ਸੁਰੱਖਿਆ
ਫਸਟ ਰਿਸਪੋਂਡਰਸ ਦੀ, ਉਹਨਾਂ ਦੇ ਉੱਤੇ ਸਵਾਲ ਜਿਹੜੇ ਵੱਡੇ ਖੜ੍ਹੇ ਹੋਏ ਨੇ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰ ਦੀ ਭਾਲ ਜਿਹੜੀ ਉਹ ਜਾਰੀ ਹੈ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵੱਧ ਰਹੀਆਂ ਨੇ, ਉਸ ਨਾਲ ਫਰੰਟ ਲਾਈਨ ਵਰਕਰਾਂ ਦੀ ਸੁਰੱਖਿਆ ਦੇ ਲਈ ਚਿੰਤਾ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਆ। ਅਤੇ ਅਗਲੀ ਗੱਲ ਕਰੀਏ ਬੌਂਡਾਈ ਹਮਲੇ ਤੋਂ ਬਾਅਦ ਰੋਇਲ ਕਮਿਸ਼ਨ ਦੀ ਰਿਪੋਰਟ, ਜਿਹੜੀ ਅੰਤਰਿਮ ਰਿਪੋਰਟ, ਪਹਿਲੀ ਅੰਤਰਿਮ ਰਿਪੋਰਟ ਜਾਰੀ ਹੋਈ ਹੈ। ਉਹ ਇਸ ਦੇ ਕਹਿ ਲਓ ਕਿ ਪੂਰੀ ਦੇਸ਼ ਦਾ ਧਿਆਨ ਜਿਹੜਾ ਉਹ ਖਿੱਚਿਆ, ਦੇਸ਼ ਦੇ ਨਾਲ ਨਾਲ ਦੁਨੀਆ ਦਾ ਵੀ ਧਿਆਨ ਖਿੱਚਿਆ ਕਹਿ ਸਕਦੇ ਹਾਂ। ਬੌਂਡਾਈ ਹਮਲੇ ਦੇ ਵਿੱਚ ਜਿਹੜੀ ਰੋਇਲ ਕਮਿਸ਼ਨ ਨੇ ਆਪਣੀ ਪਹਿਲੀ ਅੰਤਰਿਮ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਜਿਹੜੀਆਂ ਕਾਫੀ ਜ਼ਿਆਦਾ ਰਿਕਮੈਂਡੇਸ਼ਨਸ, 14 ਦੇ ਕਰੀਬ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਨੇ, ਅਤੇ ਜਿਨ੍ਹਾਂ ਵਿੱਚੋਂ ਸਿਰਫ 5 ਜਿਹੜੀਆਂ ਨੇ ਉਹਨਾਂ ਨੂੰ ਗੁਪਤ ਰੱਖਿਆ ਗਿਆ ਅਤੇ ਬਾਕੀ ਰਿਕਮੈਂਡੇਸ਼ਨਸ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਗਈਆਂ ਨੇ। ਅਤੇ ਖਾਸ ਗੱਲ ਇਹ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਕਿਹਾ ਗਿਆ ਕਿ ਉਹ ਸਾਰੀਆਂ ਹੀ ਰਿਕਮੈਂਡੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਮੰਨਣ ਲਈ ਤਿਆਰ ਨੇ। ਸੋ ਸਰਕਾਰ ਜਿਹੜੀ ਹੈ ਉਹ ਸਾਰੀਆਂ ਜਿਹੜੀਆਂ ਇਹ ਸਿਫਾਰਿਸ਼ਾਂ ਨੇ ਰੋਇਲ ਕਮਿਸ਼ਨ ਦੀਆਂ ਪਹਿਲੀ ਅੰਤਰਿਮ ਰਿਪੋਰਟ ਦੇ ਵਿੱਚ ਉਹਨਾਂ ਨੂੰ ਮੰਨਣ ਲਈ ਤਿਆਰ ਹੈ। ਸੋ ਦੋਸਤੋ, ਖਬਰਾਂ ਹੋਰ ਵੀ ਸੀ ਪਰ ਸਮੇਂ ਦੀ ਘਾਟ ਦੇ ਚੱਲਦੇ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਸਮਾਪਤ ਕਰਾਂਗੇ। ਪਰ ਇੱਕ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਤੁਹਾਨੂੰ ਫਿਰ ਨਵੀਆਂ ਪੰਜਾਬੀ ਖਬਰਾਂ ਅਤੇ ਸੁਰਖੀਆਂ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫ਼ਤੇ ਇੱਕ ਨਵਾਂ ਪੰਜਾਬੀ ਘੰਟਾ ਲੈ ਕੇ। ਰੱਬ ਰਾਖਾ।